ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ

ਔਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣਿਆ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ

ਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਰਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪੂ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ।

ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਊ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਚੁੱਕੈ ਭੋਗ।

ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ, ਸਭ ਧਿਆ ਵਹਿ ਸਭ ਧਿਆ ਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾ ਤਾਰਾ, ਹਰ ਧਿਆਵੋ ਸੰਤੋਖ ਜੀ, ਸਭ ਦੁੱਖ ਵਿਸਾਰਨ ਹਾਰਾ, ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ,

ਦੀ ਮੇਲ। ਜਿਸ ਨੂੰ ਤੂੰ ਜਾਣਾਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖਹਿ ਜਾ ਲਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਰੱਖੋ ਸ਼ਰਮਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਬਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੁਮਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸ਼ਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰੇ ਹੋ ਰੱਛਾ, ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ,

ਆਪ ਹਾਥ ਦੈਲਿਹੁ ਉਬਾਰੀ, ਸਰਬ ਠੌਰ ਮੋਹੁ ਸਹਾਈ, ਦੁਸ਼ਟ ਦੋਖ ਤੇ ਲਿਹੁ ਬਚਾਈ।

ਆਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਵਣਿਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ

ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ

ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧਿਆਏ। ਸਲੋਕ ਮਹੱਲਾ ਪੰਜਵਾਂ।

तीरतिया दरगह पाई ठाउ कहो नानक कृपा करे जिसनों एह वत दे।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ੀ ਬੋਧੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੁੱਕ ਚ ਹੱਡੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਕੇ ਵਾਹਿ ਦੇ ਕੇ ਡਿੜ ਕੀਤਾ ਤੇ ਨਾ ਪਿਆਰੇ ਤੇ ਤਿਆਰਾਂ ਨੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆੜ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਿਰ ਸਤਸੰਗ ਸਿੰਘ ਨਿਭਾਏ ਤੇ ਨਾ ਨੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਚਿਤ ਆਵਣ ਕਾ ਸਰ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਇਤ ਦੇਖ ਤੇ ਕਿ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਮੂੰਗੇ ਜੁਗੜ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥੇ ਸਦਾ ਸਿਆਜ ਦੇ ਤਾਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸਿਆ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਗਰੀਬ ਨਿਵਾਜ ਜੀ ਆਪ ਦੇ ਚੈਨ ਕਾਮਨਾ ਅਰਦਾਸ ਆਨ ਬਖਸ਼ੀ ਗਰੀਬ ਨਿਵਾਜ ਆਪ ਦੇ ਜਾਣਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਦੇ ਰਾਹ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨਾ ਸੋਧਦਾ ਰਿਹਾ ਸਾਧ ਪਾਠ ਕਿਤੇ ਨੂੰ ਕਿਰਪਾ ਕਰੋ ਹੋਈਆਂ ਭੁੱਲ ਚੁੱਕਾ ਨੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚ ਆਪਣੀ ਮਨਬੁੱਧੀ ਬਖਸ਼ਿਸ਼ ਕਰੋ ਮੀਰਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਮ ਸ਼ਾਹ ਦੇਗਿਆਂ ਤਿਆਰ ਕਰ ਹਾਜ਼ਰਦਾਰ ਆਪ ਦੀ ਭੋਗ ਲਾਓ ਸੀਤ ਪ੍ਰਸਾਦ ਸਾਰ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੀ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਿਮਨਵਾਜ ਆਪਣੀਆਂ ਬਖਸ਼ੀਆਂ ਦਾਤਾਂ ਦੇ ਨਗਰ ਤੁਰ ਸਵਾਲੀਆਂ ਪ੍ਰਵਾਨਗੀ ਨੇ ਗਿਮਨਵਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਟੀ ਕਰਨਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਿਮਨਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂਆਂ ਤੋਂ ਦਰ ਪਤਾ ਜੀ ਆਪ ਚੰਨ ਕਾਮ ਦਰ ਬੇਨਤੀ ਦਰ ਪਤਾ ਜੀ ਆਪ ਦਰ ਕੇ ਸੇਵਾਦਾਰ ਲੂਣ ਮੌਜੀ ਜੀ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਗਰੀਬ ਨਿਵਾਜ ਬਿਲਡਿੰਗ ਫੰਡ ਵਾਸਤੇ $1100 ਆਪ ਦੇ ਚਰਨਾਂ ਭੇਟਾ ਪ੍ਰਵਾਨ ਕਰੋ ਬਈ ਕਰਦੇ ਭਾਈ ਜੋਮਨ ਮੌਜੀ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਂ ਦੀ ਰਾਜ ਬਖਸ਼ੀ ਕਰਕੇ ਸਾਡਾ ਚੜ੍ਹਿਕਾ ਜੀ ਨੂੰ ਬਖਸ਼ ਕਰਕੇ ਬਾਦ ਕਰੋ ਚਰਨਾਂ ਜੋੜੋ ਸਰਾ ਗੁਰਬਾਨ ਦਾ ਪਿਆਰ ਖੁਸ਼ੀ ਬਾਦ ਕਰੋ ਜੀ ਦਤਾਰ ਆਪ ਦਰ ਕੇ ਸੇਵਾਦਾਰ ਪਰਿਵਾਰ ਵੱਲੋਂ ਬੱਚੀ ਹਰਲੀਨ ਕੌਰ ਦੇ ਪੰਜਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਦਤਾਰ ਪਤਾ ਜੀ $100 ਭੇਟਾ ਕਰਦੇ ਪ੍ਰਵਾਨ ਕਰੋ ਤਾਂ ਬਖਸ਼ਿਸ਼ ਕਰੋ ਬੱਚੀ ਹਰਲੀਨ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਈ ਬਖਸ਼ੋ ਤੁਸੀਂ ਕੀ ਨਾਮ ਦਾ ਗਰੀਬ ਨਿਵਾਜ ਚੰਨਾ ਜੋੜੋ ਕਮਾਈ ਦਾ ਪਿਆਰ ਬਖਸ਼ੋ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹ ਕਲਾ ਕਰਨ ਦੀ ਕਿਰਪਾ ਕਰੋ ਕਮਾਈਆਂ ਸਫਲ ਕਰੋ ਦਾਤਿਆਂ ਦੀ ਆਪਣਾ ਰੱਖੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ ਖਾਲਸਾ ਪੰਥ ਸੇ ਕੌਮ ਨੂੰ ਏਕ ਦਸ ਭਾਗ ਪਿਆਰ ਦੀ ਬਖਸ਼ੀ ਕਰਕੇ ਸੱਤ ਦੋਏ ਦਾਤ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਣ ਦੀ ਪਿਆਰਤਾ ਕਰੋ ਜੀ ਗੁਰੂ ਗਰੀਬ ਨਿਵਾਜ ਮਿਹਰ ਕਰੋ ਦੂਰ ਦੁਰਾਡੇ ਘਰ ਚ ਬੈਠੀਆਂ ਲਾਈਫ ਤੱਕ ਜੋ ਸਰਵਣ ਕਰ ਰਹੀਆਂ ਸਾਰੀ ਸੰਗਤ ਨਿਸ਼ਾਨ ਦੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਦੁਤਾਰਾ ਆਪਣੇ ਕਿਰਪਾ ਦੀ ਸੰਗਤ ਨੂੰ ਤਾਂ ਬਖਸ਼ੇ
ਸੰਗਤਾਂ ਦਾ ਜਾਣਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਸਾਰ ਸੰਗਤਾਂ ਮਾਇਆ ਪੇਟਾਂ ਦੇ ਚਾਨਾ ਪ੍ਰਵਾਨ ਕਰੋ, ਬੱਚਿਆਂ ਸਭ ਦੀਆਂ ਕਮਾਈਆਂ ਸਫਲ ਕਰੋ, ਘਰ ਚ ਵੱਧ ਮਦਦ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ, ਤਾਂ ਮਿਹਨਤ ਕਰਿਆਓ, ਸੇਵਾ ਪ੍ਰਵਾਨ ਕਰੋ, ਪੁਨਤ ਬਿੰਦਵਾਈ ਬਖਸ਼ੋ, ਵੇਦਰ ਗੁਣਾ ਵੀ ਬਖਸ਼ ਕਰਕੇ ਬ੍ਰੰਤ ਅੱਜ ਦੇ ਸ਼ਾਮ ਦੀ ਕਥਾ ਕੀਰਵਾਰ ਅਹਿਮਦਾਬਾਦ ਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਾਨਾ ਪ੍ਰਵਾਨ ਮਦਦ ਸ਼ੁੱਧ ਅਤੇ ਪਿੱਤ ਸਾਲਾਂ ਦੀ ਗੁਰਬਾਤਾ ਕਰਨੀ ਸਹੀ ਪਿਆਰੇ ਵੱਲੋਂ ਜਿਹਨਾਂ ਬਣਾਉ ਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ।

ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ।

ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮਹਿ ਨਵ ਨਿਦ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵਹਿ ਰਾਮ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਬਾਰੇ ਕਿਰਪਾ ਕੀਤੀ ਹੈ ਆਪਣੇ ਛੱਤਵਾਨ ਸਾਹਿਬ ਬਾਰੇ ਲਿਖੀ ਹੋ ਚ ਬੈਠ ਕੇ ਪਿੱਤਰ ਗਵਾੜੀ ਸੁਖਣ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ, ਪਰ ਸੰਧਿਆ ਸਮਾਂ ਜਾਣ ਕੇ ਸੁਧਰਾ ਸਾਹਿਬ ਪਾਤਸ਼ਾਹ ਨੂੰ ਕੀਤੇ ਹਨ। ਆਦੀਆਂ ਭਰੀਆਂ ਨੇ ਅਰਦਾਸ ਸਮੇਂ ਪੰਤ ਬਾਰੇ ਬਖਸ਼ਿਸ਼ ਪਿੱਤਰ ਗੁਰਾਂ ਸਾਹਿਬ ਨੇ ਕੀਤੇ ਹਨ। ਸਾਧ ਸੰਗਤ ਜੀ, ਅੱਜ ਦਾ ਇਸ ਵਾਸਤਾ ਗੁਰੂ ਸਾਹਿਬ ਨੇ ਆਪ ਗੁਰੂ ਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਕਰ ਰਹੇ, ਜ਼ਰੂਰ ਗੁਰੂ ਕਰੋ ਹਾਜ਼ਰੀ ਭਰਿਆ ਕਰੋ, ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਬਾਰੇ ਨਿੱਕੀ ਗੋਚ ਬੈਠ ਕੇ ਸਤਸੰਗ ਜੀ ਆਪ ਕਥਾ ਕੀ ਦਰਬਾਰ ਸਾਹਿਬ ਨੂੰ ਕਰ ਸਕਦੇ ਹੋ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਆਪ ਸੰਗਤ ਨੂੰ ਪਤਾ ਹੈ ਸ਼ਾਮ ਦੇ ਕੀ ਜਵਾਬ ਹੋਣੇ ਨੇ, ਜਿਸ ਤੋਂ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਠੀਕ 6 ਵਜੇ ਤੱਕ ਭਾਈ ਸਾਹਿਬ ਆਰਤੀ ਕੀਤੇ ਨਾਮ ਸਿੰਘ ਦਾ ਦੌਰਾ ਸੰਗਤ ਨੂੰ ਮਾਰਾ ਚੰਨ ਲਿਆਉਣ ਵਾਸਤੇ ਮਹਾਨ ਪਰਾਲਾ ਕਰਨਗੇ। ਸੱਤੋਂ ਸੱਤ ਵਾਲੇ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੋ ਸਾਡੇ ਪਾਸ 1 ਮਹੀਨੇ ਵਾਸਤੇ ਆਏ ਨੇ ਵਿਦਵਾਨ ਵੀਰ, ਉਹਨਾਂ ਨੂੰ ਸਰਵ ਕਰਕੇ ਜੀਵਨ ਦੀਆਂ ਕਿਹੜੀਆਂ ਸਵਾਲਾਂ ਕਰੋ। ਸੱਤ ਵੱਲ ਲੱਗੇ ਸੱਠ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦਾ ਜੱਥਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ 8:30 ਤੱਕ ਮਹਾਰਾਜ ਕਿੰਨੀ ਹਾਜ਼ਰੀ ਭਰਦੇ ਹੋਇਆ ਆਪਣੇ ਜੀਵਨ ਦੀਆਂ ਕਿਹੜੀਆਂ ਸਫਲਾ ਕਰੋ। ਸੋ ਸਤ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ, ਆਪ ਨੂੰ ਪਤਾ ਹੈ ਸਤ ਸਿੰਘ ਜੀ ਕਿ ਗੁਰੂ ਘਰ ਨਾਥਾ ਸੌ ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਜਿਸ ਵਿੱਚ ਬੇਅੰਤ ਲੱਗ ਰਹੀ ਹੈ। ਪਰ ਮਹਾਰਾਜ ਬਖਸ਼ਿਸ਼ ਕੀਤੀ ਹੈ ਬੇਅੰਤ ਪ੍ਰੋਗਰਾਮ ਨੂੰ, ਮਹਾਰਾਜ ਸਾਹਿਬ ਨੇ ਉਦਮ ਬਖਸ਼ੇ ਨੇ ਆਪਣੇ ਦਸਾਂ ਸਫਲ ਕਰਦੇ ਹਾਂ ਗੁਰੂ ਘਰ ਸੰਗਤਾਂ ਪੇਟਾ ਕਰਕੇ ਆਪਣੀ ਮਾਇਆ ਨੂੰ ਸਫਲ ਕਰ ਰਹੀਆਂ ਨੇ। ਸੋ ਸਤ ਸਿੰਘ ਜੀ, ਜਿਨ੍ਹਾਂ ਨੇ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਸਫਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪ ਆਪਣੀ ਮਾਇਆ ਸਫਲ ਕਰੋ, ਅਤੇ ਇਹ ਜੋ ਕਾਰਜ ਹੈ ਅਸੀਂ ਸਾਰੇ ਮਿਲ ਕੇ ਇਸ ਨੂੰ ਬੜੀ ਸ਼ਾਨ ਸ਼ਬਦ ਨਾਲ ਸੰਪੂਰਨ ਕਰ ਸਕੀਏ। ਸੋ ਸਤ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਕੀਰਤਨ ਹੋਇਆ ਕਰਨਗੇ। ਜੋ ਸਿਆਕਾ ਨੀਲਾ ਤਾਰਾ ਦਰਬਾਰ ਸਾਹਿਬ ਸੰਭਾਲਿਆ ਸੀ, ਉਸ ਦੀ ਯਾਦ ਵਿੱਚ ਹਰ ਰੋਜ਼ 1 ਤੋਂ 7 ਤੱਕ ਕੀਰਤਨ ਹੋਣੇ ਨੇ। ਸਤਸੰਗ ਜੀ, ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਨਿਆ ਸਿੰਘ ਪਿੰਡਾਂ ਵਾਲਿਆਂ ਦਾ, ਆਪਣੇ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਜ਼ਰੂਰ ਸ਼ਰਧਾਂਜਲੀਆਂ ਭੇਟ ਕਰਨੀਆਂ ਨੇ। ਸਤਸੰਗ ਜੀ, ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ ਸਾਹਿਬ 1984 ਵਾਲਾ, ਆਪ ਸੰਗਤ ਨੂੰ ਪਤਾ ਹੈ ਬੜਾ ਭਿਆਨਕ ਸਮਾਂ ਸੀ। ਸੋ ਜਿਨ੍ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਗੁਰੂ ਸਾਹਿਬਾਂ ਦੀ ਸ਼ਾਨ ਸ਼ਬਦ ਨੂੰ ਉਹਨਾਂ ਦੇ ਇਸਤੇਮਾਲ ਨੂੰ ਬਰਕਰਾਰ ਰੱਖਣ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਅਸੀਂ ਸਾਰੇ ਜ਼ਰੂਰ ਸਤਸੰਗ ਜੀ 4 ਤਰੀਕ ਨੂੰ ਗੁਰੂ ਮਹਾਰਾਜ ਚਰਨ ਸ਼ਾਦੀ ਪੜ੍ਹ ਕੇ ਉਹਨਾਂ ਸ਼ਾਦੀਆਂ ਭੇਟ ਕਰੀਏ ਅਤੇ ਉਹਨਾਂ ਦੇ ਸਾਹਿਬ ਮਾਰਗ ਲਾਉਣ ਦੇ ਯਤਨ ਕਰੀਏ। ਸਤਸੰਗ ਜੀ, ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਭਾਈ ਮੋਹਕਮ ਸਿੰਘ ਜੀ ਦਾ, ਸੋ ਆਪ ਸਾਰੀਆਂ ਪਰਵ ਜ਼ਰੂਰ ਉਹਨਾਂ ਦੀਆਂ ਦਸਾਹੇ ਮਾਰਗ ਨੂੰ ਬਣਾਉਣ ਵਾਸਤੇ ਅਸੀਂ ਵੀ ਯਤਨ ਕਰੀਏ। ਸਤਸੰਗ ਜੀ, ਜੂਨ 6 ਨੂੰ ਹੈ ਸ਼ਹੀਦੀ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਉਸ ਦਿਨ ਵੀ ਹਾਜ਼ਰੀਆਂ ਭਰਨੀਆਂ, ਦੋਨੋਂ ਸ਼ਹੀਦਾਂ ਦੀ ਭੇਟ ਕਰਨੀ ਹੈ। ਸੋ ਆਪ ਸਤ ਸਿੰਘ ਜੀ ਭਾਈ ਸਭ ਤਿਆਰ ਨੂੰ ਕਿ ਆਰੰਭ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਅਮਰਦਾਸ ਜੀ ਮਹਾਰਾਜ ਨਿਰੰਕਾਰ ਦੇ ਅੱਗੇ ਬੇਨਤੀਆਂ ਕਰਦੇ ਨੇ, ਜੋਦੜੀਆਂ ਕਰਦੇ ਨੇ, ਅਰਦਾਸਾਂ ਕਰਦੇ ਨੇ, ਸਾਨੂੰ ਜੀਵਾਂ ਨੂੰ ਵੀ ਗੁਰੂ ਦੇ ਲੜ ਲਾਉਂਦੇ ਨੇ। ਕਹਿੰਦੇ ਤੇਰੇ ਘਰ ਕਿਹੜੀ ਚੀਜ਼ ਹੈ, ਕਿਹੜਾ ਸੁੱਖ ਹੈ ਜਿਹੜਾ ਨਹੀਂ ਹੈ, ਕਿਹੜਾ ਦੁੱਖ ਹੈ ਜਿਹਦਾ ਇਲਾਜ ਨਹੀਂ ਹੈ। ਸੱਚੀ ਪਿਆਰਿਓ, ਕਈ ਵਾਰੀ ਬੰਦਾ ਦੁਨੀਆਂ ਤੋਂ ਹਾਰ ਜਾਂਦਾ ਹੈ, ਦੁਨੀਆਂ ਦੇ ਡਾਕਟਰਾਂ ਤੋਂ ਵੀ ਹਾਰ ਜਾਂਦਾ ਹੈ। ਜਿਸ ਬਿਮਾਰੀ ਦਾ ਕੋਈ ਇਲਾਜ ਨਾ ਕਰੇ, ਫਿਰ ਸੰਗਤਾਂ ਕਹਿ ਦਿੰਦੀਆਂ ਨੇ ਵੀ ਹੁਣ ਸਭ ਤੋਂ ਵੱਡਾ ਡਾਕਟਰ ਬਾਬਾ ਨਾਨਕ ਹੈ, ਜਾ ਚਲਿਆ ਜਾ ਗੁਰੂ ਰਾਮਦਾਸ ਜੀ ਦੇ ਘਰ, ਗੁਰੂ ਰਾਮਦਾਸ ਜੀ ਨਾਲੋਂ ਵੱਡਾ ਕੋਈ ਨਹੀਂ। ਇਹ ਗੱਲ ਤਾਂ ਹੀ ਸਤਿਗੁਰਾਂ ਨੇ ਪਾਵਨ ਅੰਮ੍ਰਿਤਮਈ ਬਾਣੀ ਵਿੱਚ ਲਿਖੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਲ ਜਿਨ ਕੱਲ ਰਾਖੀ। ਦੁਨੀਆਂ ਵਿੱਚ ਬੜੇ ਵੱਡੇ ਵੱਡੇ ਰਾਜੇ ਹੋਏ ਨੇ, ਪਰ ਉਹਨਾਂ ਨੇ ਰਾਜ ਕਮਾਇਆ ਉਹ ਨਹੀਂ ਕਮਾ ਸਕੇ ਜੋ ਗੁਰਸਿੱਖਾਂ ਨੇ ਕਮਾਇਆ, ਜੋ ਗੁਰੂਆਂ ਨੇ ਸਾਡੀ ਝੋਲੀ ਪਾਇਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕੁਝ ਬਖਸ਼ਿਸ਼ਾਂ ਐਸੀਆਂ ਨੇ, ਕੁਝ ਅੰਦਰਲੇ ਸੁੱਖ ਐਸੇ ਨੇ, ਕੁਝ ਔਲਾਦ ਦੇ ਸੁੱਖ ਐਸੇ ਨੇ ਬੱਚਿਆਂ ਦੇ, ਜੋ ਪੈਸੇ ਟਕੇ ਨਾਲ ਨਹੀਂ ਮਿਲਦੇ, ਉਹ ਗੁਰੂ ਨਾਨਕ ਦੇ ਘਰ ਵਿੱਚ ਮਿਲਦੇ ਨੇ। ਬੜੀ ਦੁਨੀਆ ਜੈਸੀ ਬੈਠੀ ਹੈ ਜਿਨ੍ਹਾਂ ਨੂੰ ਭਾਗ ਨਹੀਂ ਸੀ ਲੱਗਦੇ, ਔਲਾਦ ਤੋਂ ਵੀ ਵਾਂਝੇ ਸਨ, ਕਾਰਜਾਂ ਤੋਂ ਵਾਂਝੇ ਸਨ, ਉਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਜੋੜੇ ਝਾੜ ਕੇ ਸੰਗਤਾਂ ਦੀ ਧੂੜੀ ਮਿੱਟੀ ਚਰਨਾਂ ਨੂੰ ਚਰਨਾਂ ਵਾਲੀ ਮੱਥੇ ਤੇ ਲਾ ਕੇ ਤੇ ਗੁਰੂ ਨਾਨਕ ਦੇ ਕੀਰਤਨ ਗਾ ਕੇ ਆਪਣੇ ਕਰਮ ਬਦਲ ਲਏ। ਜਿਹੜਾ ਕਰਮ ਲਿਖ ਸਕਦਾ ਹੈ ਬਦਲ ਵੀ ਸਕਦਾ ਹੈ, ਉਹਦੇ ਕੋਲ ਸਾਰਾ ਕੁਝ ਹੈ। ਮਹਾਰਾਜ ਕਹਿ ਰਹੇ ਨੇ ਸਤਿਗੁਰ ਐਸਾ ਦਿਆਲੂ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੇ, ਪ੍ਰਭ ਭਾਵੈ ਤਾਂ ਹਰ ਗੁਣ ਪਾਕੇ। ਜੇ ਉਹ ਦਿਆਲ ਹੋਵੇ ਨਾ ਤੇ ਮੁਰਦੇ ਵਿੱਚ ਵੀ ਜਾਨ ਪਾ ਦਿੰਦਾ, ਤੇ ਜੇ ਉਹਦੀ ਨਜ਼ਰ ਸਵੱਲੀ ਨਾ ਹੋਵੇ ਫਿਰ ਚੜ੍ਹੇ ਆਕਾਸ਼ ਗਿਰਾਵੇ। ਮਹਾਰਾਜ ਦੇ ਭਾਣੇ ਵਿੱਚ ਉਹਦੀ ਗੋਦ ਵਿੱਚ ਬੈਠ ਕੇ ਜਿਹੜੇ ਇਹ ਅਰਦਾਸ ਕਰਦੇ ਨੇ, ਸਤਿਗੁਰੂ ਮੈਂ ਤੇ ਤੇਰੇ ਦਰ ਦਾ ਕੀੜਾ ਮੁਕਣਾ, ਕਿ ਜੋ ਮੈਂ ਗਾ ਰਿਹਾ ਹਾਂ ਨਾ ਮੈਂ ਨਹੀਂ, ਕਿ ਤੁਸੀਂ ਗਾ ਰਹੇ ਹੋ, ਤੁਸੀਂ ਤਰਸ ਕੀਤਾ ਹੈ, ਤੁਸੀਂ ਮਿਹਰ ਕੀਤੀ ਹੈ। ਜਿਹਨਾਂ ਦੇ ਹੱਥ ਫੜ ਕੇ ਲੈ ਆਏ ਉਹ ਹੀ ਆਉਂਦੇ ਨੇ, ਬਾਕੀ ਸੰਸਾਰ ਵਿੱਚ ਇੰਜ ਜਕੜਿਆ ਹੋਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜ਼ਿੰਦਗੀ ਹੱਥੋਂ ਨਿਕਲ ਜਾਂਦੀ ਹੈ ਪਰ ਪਤਾ ਹੀ ਨਹੀਂ ਲੱਗਦਾ ਵੀ ਮਨੁੱਖੀ ਜਾਮੇ ਦਾ ਫਲ ਕੀ ਹੈ, ਕਾਹਦੇ ਵਾਸਤੇ ਮਿਲਿਆ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਟੀ ਬਦਲੇ, ਕਰਮਾਂ ਵਾਲੀਆਂ ਰੋਹਾਂ ਸਤਿਗੁਰੂ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਨਾਨਕ, ਮਿਹਰ ਕਰੋ ਸਾਡੇ ਸਾਰਿਆਂ ਤੇ, ਜਿਨ੍ਹਾਂ ਜਿਨ੍ਹਾਂ ਦੀ ਜੋ ਮਨੋਕਾਮਨਾਵਾਂ ਕਾਰਜ ਨੇ ਤੁਹਾਡੇ ਘਰ ਵਿੱਚ ਸਾਰੀਆਂ ਬਖਸ਼ਿਸ਼ਾਂ ਨੇ। ਇੱਕ ਵਾਰੀ ਗਾਇਓ ਸਾਰੇ, ਪਤਾ ਨਹੀਂ ਕਿਹਦਾ ਗਾਇਆ ਪ੍ਰਵਾਨ ਹੋ ਜਾਵੇ।

மகாராஜ் மேற்கரன் ஏதின் ஆடு வாலே படே தர்த பிரேமி சுராசி ਜਿਹੜਾ ਸਿੱਖ ਪੰਥ ਕਦੇ ਭੁਲਾ ਨਹੀਂ ਸਕਦਾ। ਬੇਅੰਤ ਐਸੀ ਸ਼ਹੀਦੀਆਂ ਹੋਈਆਂ ਜਿਨ੍ਹਾਂ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ ਸੱਚੇ ਪਾਤਸ਼ਾਹ, ਮਿਹਰ ਕਰਿਓ ਹਾਜ਼ਰੀ ਪ੍ਰਵਾਨ। ਆਓ ਗੁਰਮੁਖ ਪਿਆਰੇ ਭਾਈ ਸਾਹਿਬ ਜੀ, ਭਾਈ ਸਕੱਤਰ ਸਿੰਘ ਜੀ, ਗੁਰੂ ਦੇ ਸਾਜੇ ਨਿਵਾਜੀ, ਦੱਸ ਰਿਹਾ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਬੜੇ ਸੁਚੱਜੇ ਢੰਗ ਨਾਲ ਗੁਰਮਤਿ ਵਿਚਾਰਾਂ ਸਾਡੀ ਝੋਲੀ ਪਾਉਂਦੇ ਨੇ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਆ ਕੇ ਸੇਵਾ ਨਿਭਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀਓ ਪਿੰਡ ਸਭ ਅੰਤਰ ਜਾ

ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਗਤ ਜੀ ਉੱਕਰ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਨਾਲ ਬਖਸ਼ਿਸ਼ ਨਾਲ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਣਾ, ਜਿਵੇਂ ਮੇਰੇ ਮਾਲਕ ਨੇ ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਬਈ ਬਾਣੀ ਦੀ ਕੀਰਤਨ ਦੀ ਵਰਖਾ ਗੁਰੂ ਕੇ ਕੀਰਤਨੀ ਬੜੇ ਪਿਆਰ ਨਾਲ ਸਤਿਕਾਰ ਨਾਲ ਕਰਕੇ ਗਏ ਨੇ ਤੇ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਦੇ ਚੱਲ ਰਹੇ ਲੜੀਵਾਰ ਵਿਚਾਰ ਦੇ ਤਹਿਤ ਅੱਜ ਦਾ ਇਹ ਪਾਵਨ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਹਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਇਹ ਪਾਵਨ ਸ਼ਬਦ ਮਾਰੂ ਦੀ ਵਾਰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਉਹਦੀ ਵੀ 19ਵੀਂ ਪੌੜੀ ਤੇ ਉਹਦੇ ਨਾਲ 3 ਸਲੋਕ ਨੇ ਜੋ ਆਪ ਜੀ ਨੇ ਸਰਵਣ ਕੀਤੇ। ਇਸ ਤੋਂ ਪਹਿਲਾਂ ਕਿ ਮੈਂ ਇਸ ਤੁਰਕੀ ਬਾਣੀ ਦੀ ਲੜੀਵਾਰ ਵਿਚਾਰ ਚਰਚਾ ਨੂੰ ਪ੍ਰੰਭ ਕਰਾਂ, ਉਚੇਚੇ ਤੌਰ ਤੇ ਅੱਜ ਦਾ ਜੋ ਦਿਹਾੜਾ ਹੈ, ਕਿਉਂਕਿ ਜੂਨ ਜਿਹੜਾ ਤਪਿਆ ਹੋਇਆ ਤੇ ਸਾਨੂੰ ਹਰ ਸਾਲ ਤਪਾ ਦਿੰਦਾ ਹੈ, ਕਿਉਂਕਿ ਇਹ ਪਹਿਲਾ ਸਾਕਾ ਜਿਹੜਾ ਪਹਿਲਾ ਹਫ਼ਤਾ ਜਿਹੜਾ ਜੂਨ ਦਾ, ਇਹ 84 ਨਾਲ ਉਹ ਕੁਝ ਘਟਿਆ ਵਾਪਰਿਆ ਜੋ ਹਮੇਸ਼ਾ ਪੀੜਾ ਦਾਇਕ ਹੈ। ਜਿਸ ਨੇ ਸਿੱਖ ਹਿਰਦੇ ਬਲੁੰਦਰ ਕੇ ਰੱਖੇ ਤੇ ਦੂਜੇ ਬੰਨੇ ਬਹੁਤ ਸਾਰੇ ਗੁਰਸਿੱਖ ਪਿਆਰੇ ਗੁਰਮੁਖ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਸਿੱਖਾਂ ਨੇ ਗੁਰੂ ਦੀ ਅਜ਼ਮਤ ਨੂੰ ਬਰਕਰਾਰ ਰੱਖਣ ਤਹਿਤ ਆਪਣੀਆਂ ਕੁਰਬਾਨੀਆਂ ਦਿੱਤੀਆਂ। ਪਹਿਲੀ ਤਰੀਕ ਨੂੰ, 1 ਜੂਨ ਨੂੰ ਜੋ ਸਰਕਾਰੀ ਤੌਰ ਤੇ ਘੇਰਾਬੰਦੀ ਹੋਈ, ਗੋਲੀਬੰਦੀ ਹੋਈ, ਜਿਹਦੇ ਵਿੱਚ ਕੁਝ ਮੌਤਾਂ ਵੀ ਹੋਈਆਂ, ਅੱਜ ਦੇ ਦਿਹਾੜੇ ਭਾਈ ਮਹਿੰਗਾ ਸਿੰਘ ਜੀ ਬੱਬਰ ਉਹਨਾਂ ਦਾ ਸੰਸਕਾਰ ਵੀ ਮੰਜੀ ਸਾਹਿਬ ਹਾਲ ਦੇ ਨੇੜੇ ਕੀਤਾ ਗਿਆ। ਕੁਝ ਹਸਪਤਾਲਾਂ ਚਲੇ ਗਏ ਫੱਟੜ ਲੋਕ, ਬਾਹਰ ਜਿਹੜੇ ਲੋਕਲ ਸਨ ਉਹ ਘਰੋ ਘਰੀ ਵੀ ਪਹੁੰਚੇ, ਲਾਸ਼ਾਂ ਉਹਨਾਂ ਦੇ ਪਹੁੰਚੀਆਂ ਨੇ। ਪੈਰੋ ਪੈਰ ਸ੍ਰੀ ਦਰਬਾਰ ਸਾਹਿਬ ਜੀ ਦਾ ਘੇਰਾ ਹੋਰ ਤੰਗ ਹੁੰਦਾ ਗਿਆ। ਹਿੰਦੁਸਤਾਨ ਦੀ ਮਾਰੂ ਫੌਜ ਆਪਣੇ ਕੁਝ ਹਥਕੰਡੇ ਵਰਤਣ ਲੱਗ ਪਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਜੋੜ ਮੇਲੇ ਦਾ ਦਿਨ ਉਚੇਚੇ ਤੌਰ ਤੇ ਚੁਣਿਆ ਗਿਆ। ਅਗਲੇ ਦਿਨਾਂ ਵਿੱਚ ਸਹਿਜੇ ਸਹਿਜੇ ਜਿਵੇਂ ਜਿਵੇਂ ਮਾਲਕ ਨੇ ਚਾਹੇ ਆਪਾਂ ਉਹਦੀ ਵਿਚਾਰ ਚਰਚਾ ਕਰਾਂਗੇ ਅੱਜ, ਕਿਉਂਕਿ ਇਸ ਮਹਾਨ ਸਾਕੇ ਦੇ, ਇਸ ਘਰੋਕਾਰੇ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖਾਂ ਦਾ ਅੱਜ ਜਨਮ ਦਿਹਾੜਾ ਵੀ ਹੈ। ਇਸ ਲਈ ਇਸ ਮਹਾਨ ਸ਼ਖਸੀਅਤ ਨੂੰ ਜੋ ਕਰਨੀ ਦੇ ਸੂਰੇ ਨੇ, ਜਿਹੜਾ ਆਪਣਾ ਸਰੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਜ਼ਾਦੀ ਲਈ, ਅਜ਼ਮਤ ਲਈ ਕੁਰਬਾਨ ਕਰ ਦਿੱਤਾ ਹੈ, ਜਿਨ੍ਹਾਂ ਨੇ ਧਰਮ ਪ੍ਰਚਾਰ ਲਹਿਰ ਚਲਾ ਕਰਕੇ ਬੇਅੰਤ ਅਣਗਿਣਤ ਨੌਜਵਾਨਾਂ ਨੂੰ ਅਣਗਿਣਤ ਗੁਰਸਿੱਖ ਬਣਾ ਕਰਕੇ ਗੁਰੂ ਕੇ ਲੜ ਲਾਇਆ, ਬਸ ਇਹੀ ਉਹਨਾਂ ਦਾ ਕਸੂਰ ਸੀ। 1947 ਜੂਨ 2 ਨੂੰ ਉਹਨਾਂ ਦਾ ਜਨਮ ਹੁੰਦਾ ਹੈ। ਪਰਿਵਾਰਕ ਮਾਹੌਲ ਜਿਹੜਾ ਹੈ ਬੜਾ ਧਾਰਮਿਕ ਹੈ।
ਦਮਦਮੀ ਟਕਸਾਲ ਨਾਲ ਸੰਬੰਧਿਤ ਪਰਿਵਾਰ, ਬਾਬਾ ਜਰਨੈਲ ਸਿੰਘ ਜੀ ਬਚਪਨ ਤੋਂ ਹੀ ਗੁਰਸਿੱਖੀ ਬਾਣੀ ਵਿੱਚ ਟਕਸਾਲ ਦੇ ਪ੍ਰਭਾਵ ਤਹਿਤ ਟਕਸਾਲ ਵਿੱਚ ਚਲੇ ਗਏ। ਤਕਰੀਬਨ 30 ਸਾਲ ਸਿੱਖ ਨਾਮ ਬਾਣੀ ਦਾ ਅਭਿਆਸ ਹੈ, ਸਟੱਡੀ ਹੈ, ਕਥਾ ਵਿਚਾਰਾਂ ਸਿੱਖੀਆਂ ਨੇ, ਕੀਤੀਆਂ ਨੇ, ਪ੍ਰਚਾਰ ਕੀਤਾ ਗਿਆ ਹੈ। 1970 ਵਿੱਚ ਸਤਿਕਾਰਯੋਗ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਇਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਹੈ ਟਕਸਾਲ ਦੇ ਪ੍ਰਚਾਰ ਦੀ। ਬਹੁਤ ਵੱਡੀ ਸੰਸਥਾ ਹੈ, ਧਰਮ ਪ੍ਰਚਾਰ ਦੇ ਨਾਲ ਨਾਲ ਸਿਆਸੀ ਤੌਰ 'ਤੇ ਸਾਡੇ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ਼ ਜੋ ਮੋਰਚਾ ਕੌਮ ਵੱਲੋਂ ਭਰੰਭਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਵੀ ਨਾਲ ਨਾਲ ਚੱਲਦਾ ਹੈ। ਸਿਰਫ 7 ਸਾਲ ਟਕਸਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਤਕਰੀਬਨ 37 ਸਾਲ ਦੀ ਉਮਰ ਵਿੱਚ 6 ਜੂਨ ਨੂੰ ਅੰਮ੍ਰਿਤ ਵੇਲੇ ਸ਼ਹਾਦਤ ਦਾ ਜਾਮ ਪੀਂਦੇ ਨੇ। ਉਸ ਮਹਾਨ ਸ਼ਖਸੀਅਤ ਨੂੰ, ਉਹਨਾਂ ਮਹਾਨ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਜ਼ਤ ਪੱਤ ਬਚਾਉਣ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ, ਕੋਟਾਨ ਕੋਟ ਨਮਸਕਾਰ ਹੈ। ਗੁਰੂ ਕਿਰਪਾ ਕਰੇ ਸਾਡਾ ਗੁਰੂ ਨਾਲ ਪਿਆਰ ਇਸ ਭਾਵਨਾ ਦਾ ਬਣਿਆ ਰਹੇ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸਾਂਗ ਹਮਕੋ ਬਾਣਾ। ਉਹਨਾਂ ਦੀ ਕਿਸੇ ਨਾਲ ਵਿਰੋਧਤਾ ਨਹੀਂ, ਲੇਕਿਨ ਜੋ ਚੜ ਕੇ ਆ ਗਿਆ, ਜੋ ਹਮਲਾਵਰ ਹੋ ਗਿਆ, ਉਸ ਨੂੰ ਰੋਕਣਾ ਗੁਰਸਿੱਖੀ ਦਾ ਅਸੂਲ ਹੈ। ਸੱਚੇ ਪਾਤਸ਼ਾਹ ਰਹਿਮਤ ਕੀਤੀ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਘਰ ਦੀ ਸੁਰੱਖਿਆ ਸੀ, ਕੁਰਬਾਨੀ ਸੀ, ਉਹ ਲਾਹਾ ਖੱਟ ਗਏ। ਖੈਰ, ਅੱਜ ਦਾ ਪਾਵਨ ਸਲੋਕ ਗੁਰਬਾਣੀ ਦੀ ਵਿਚਾਰ ਚਰਚਾ ਜੋ ਲੜੀਵਾਰ ਚੱਲਦੀ, ਉਸ ਪਾਸੇ ਆਪਾਂ ਧਿਆਨ ਦੇਣ ਦਾ ਯਤਨ ਕਰੀਏ। ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਅਸੀਂ ਬਾਣੀ ਪੜ੍ਹਨ ਅਤੇ ਸੁਣਨ ਲਈ ਉਚੇਚੇ ਤੌਰ 'ਤੇ ਆਏ। ਇੱਕ ਗੱਲ ਚੇਤੇ ਰੱਖਿਓ, ਕਿਸੇ ਮਹਾਂਪੁਰਖ ਦਾਨੇ ਪੁਰਸ਼ ਨੇ ਬੜਾ ਪਿਆਰਾ ਬਚਨ ਕਿਹਾ ਹੋਇਆ ਹੈ। ਉਹ ਕਹਿਣ ਲੱਗਾ, ਗੁਰਸਿੱਖਾ, ਜਦੋਂ ਤੋਂ ਗੁਰੂ ਘਰ ਜਾਣਾ ਹੈ ਨਾ, ਸਬੱਬ ਕੋਈ ਵੀ ਹੋਵੇ, ਅਸੀਂ ਬਹੁਤੀ ਵਾਰੀ ਮੰਗਣ ਹੀ ਆਉਂਦੇ ਹਾਂ, ਠੀਕ ਹੈ, ਉਹ ਵੀ ਜ਼ਰੂਰੀ ਹੈ, ਮੰਗਣਾ ਤੇਰੇ ਕੋਲੋਂ ਨਹੀਂ ਮੰਗਣਾ ਤਾਂ ਮੰਗਣਾ ਕਿਹਦੇ ਕੋਲੋਂ, ਘਰ ਤਾਂ ਤੇਰੇ ਸਭ ਕੁਛ ਹੈ, ਜਿਹਦੇ ਘਰ ਸਭ ਕੁਛ ਉੱਥੋਂ ਹੀ ਮੰਗਣਾ ਹੁੰਦਾ ਨਾ। ਅਤੇ ਉਹ ਦਾਨੇ ਪੁਰਸ਼ ਨੇ ਕਿਹਾ, ਭਾਈ ਸਿੱਖਾ, ਇੱਕ ਗੱਲ ਚੇਤੇ ਰੱਖੀ, ਜਦੋਂ ਤੂੰ ਗੁਰੂ ਘਰ ਆਉਣਾ ਹੈ ਨਾ, ਤੇ ਆਪਣੇ ਆਪ ਨੂੰ ਪੁੱਛ ਲਿਆ ਕਰ ਵੀ ਕੀ ਲੈਣ ਆਇਆ। ਤੇ ਜਦੋਂ ਜਾਣ ਲੱਗੇ, ਜੋੜਾ ਪਾ ਲਵੇ, ਗੱਡੀ ਵੱਲ ਨੂੰ ਤੁਰ ਪਏ, ਘਰ ਵੱਲ ਨੂੰ ਮੂੰਹ ਤੇਰਾ ਹੋ ਜਾਏ, ਤੇ ਉਦੋਂ ਇੱਕ ਵਾਰੀ ਫੇਰ ਪੜਚੋਲ ਕਰ ਲਈ, ਆਪਣੇ ਆਪ ਨੂੰ ਪੁੱਛ ਲਏ ਵੀ ਕੀ ਲੈ ਕੇ ਚੱਲਿਆ। ਬਸ ਜਿਸ ਦਿਨ ਇਹ ਪੜਚੋਲ ਸ਼ੁਰੂ ਹੋ ਗਈ ਕੀ ਲੈ ਕੇ ਚੱਲਿਆ, ਜਿਸ ਦਿਨ ਸਾਨੂੰ ਲੈ ਕੇ ਜਾਣ ਦੀ ਜਾਂਚ ਆ ਗਈ ਨਾ, ਅਸਲ ਸਹੀ ਮਨ ਚ ਗੁਰਮਤ ਨੂੰ ਸਮਝਾਂਗੇ ਅਸੀਂ ਤਦ। ਜਿੰਨੀ ਵਾਰੀ ਆਉਂਦੇ ਕੁਝ ਨਾ ਕੋ ਲੈ ਕੇ ਜਾਈਏ, ਜੇ ਲੰਗਰ ਹੀ ਛਕਣਾ ਤੇ ਗੁਰ ਲੰਗਰ ਤੇ ਗੁਰੂ ਘਰ ਵਾਲਾ ਵੀ ਲੰਗਰ, ਗੁਰੂ ਘਰ ਹੀ ਲੰਗਰ ਹੈ ਨਾ, ਉੱਥੇ ਵੀ ਗੁਰੂ ਵੀ ਦਿੰਦਾ ਹੈ ਦਾਣਾ ਪਾਣੀ, ਗੁਰੂ ਘਰ ਉੱਥੇ ਵੀ। ਇੱਥੋਂ ਜਿਹੜੀ ਲੈਣ ਵਾਲੀ ਚੀਜ਼ ਹੈ ਨਾ, ਉਹ ਹੈ ਗੁਰਸ਼ਬਦ, ਗੁਰਸ਼ਬਦ ਦਾ ਲੰਗਰ। ਤੇ ਸਿੱਖ ਦਾ ਮਤਲਬ ਹੁੰਦਾ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖ ਦਾ ਰਹਿੰਦਾ, ਆਖਰੀ ਸਵਾਸ ਇੱਕ ਸਿੱਖ ਦਾ, ਉਹ ਸਿੱਖ ਹੈ। ਹਾਂ, ਸਿੱਖ, ਸਿੱਖ ਦਾ ਇਸ ਰੁਤਬੇ ਤੱਕ ਪਹੁੰਚ ਜਾਂਦਾ, ਗੁਰੂ ਸਿੱਖ ਅਤੇ ਅਕਾਲ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ, ਅਰਜਨ ਹਰ ਦੋ ਏਕ ਹੈ, ਉੱਥੇ ਪਹੁੰਚ ਸਕਦਾ ਹੈ ਜਿੰਨੀ ਵਾਰੀ ਆਵੇ, ਕੋਈ ਨਾ ਕੋਈ ਔਗਣ ਤਿਆਗ ਦੇ। ਅਤੇ ਜਿੱਦਾਂ ਦੇ ਆਏ, ਜਿੰਨੇ ਕੁ ਔਗਣ ਲੈ ਕੇ ਆਏ, ਉਨੇ ਕੁ ਲੈ ਕੇ ਚਲੇ ਗਏ, ਫਿਰ ਤਾਂ ਕੋਈ ਗੱਲ ਬਹੁਤੀ ਪ੍ਰਾਪਤੀ ਨਹੀਂ ਹੈ। ਹਾਂ, ਮਨ ਨੂੰ ਭਰੋਸਾ ਜਿਹਾ ਵੀ ਗੁਰੂ ਕੋਲ ਜਾ ਹੈ, ਇੱਥੋਂ ਸਿੱਖਣਾ ਹੈ, ਇੱਥੋਂ ਸਿੱਖ ਕੇ ਅਤੇ ਬਾਹਰ ਅਮਲ ਵਿੱਚ ਲਿਆਉਣਾ ਹੈ, ਜ਼ਿੰਦਗੀ ਗ੍ਰਸਤ ਵਿੱਚ ਜਿੱਥੇ ਵੀ ਤੁਸੀਂ ਹੈਗੇ ਹੋ। ਹੁਣ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਪ੍ਰਮਤਾ ਕਰਦੇ ਨੇ, ਮਹੱਲਾ ਸਲੋਕ ਡੱਕਣੇ ਮਹੱਲਾ ਪੰਜਵਾਂ।

ਪਖੰਦੋ ਸੁਭ ਦ੍ਰਿਸ਼ਟ। ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਇਹਦੇ ਵਿੱਚ ਦੁੱਖ ਵੀ ਆਉਂਦਾ ਹੈ ਤੇ ਇਹਦੇ ਵਿੱਚ ਸੁੱਖ ਵੀ ਆਉਂਦਾ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਦੇ ਨਹੀਂ ਹੋਇਆ ਵੀ ਕੋਈ ਵਿਅਕਤੀ ਐਸਾ ਹੋਵੇ ਵੀ ਉਹਦੀ ਸਾਰੀ ਜ਼ਿੰਦਗੀ ਵਿੱਚ ਦੁੱਖ ਹੀ ਨਾ ਆਇਆ ਹੋਵੇ। ਸੁਭਾਵਿਕ ਹੈ। ਤੇ ਕੋਈ ਵਿਅਕਤੀ ਇਹੋ ਜਿਹਾ ਨੇ ਵੀ ਜਿਹਦੀ ਜ਼ਿੰਦਗੀ ਕਦੀ ਸੁੱਖ ਨਾ ਆਇਆ ਹੋਵੇ, ਕਦੀ ਆਹ ਪਾਸਾ ਆ ਗਿਆ, ਕਦੀ ਆਹ ਪਾਸਾ ਆ ਗਿਆ, ਕਦੀ ਆਹ ਪਾਸਾ ਆ ਗਿਆ। ਖਿਆਲ ਕਰਿਆ ਜੇ ਗੁਰਸਿੱਖ ਨੂੰ ਜਿਹੜੀ ਬਾਤ ਗੁਰਮਤ ਵਿਚਾਰਧਾਰਾ ਨੇ ਸਮਝਾਉਣੀ ਕੀਤੀ ਹੈ, ਗੁਰਸਿੱਖੀ ਦੇ ਵਹਿਣ ਦੇ ਦੋ ਕਿਨਾਰੇ ਨੇ, ਗੁਰਸਿੱਖੀ ਦੇ ਵਹਿਣ ਦੇ ਦੋ ਕਿਨਾਰੇ ਨੇ। ਇੱਕ ਕਿਨਾਰਾ ਹੈ ਭਾਣਾ ਰਜਾ ਤੇ ਦੂਜਾ ਹੈ ਰਹਿਮਤ। ਬਸ ਇਹਨਾਂ ਵਿੱਚ ਹੀ ਵਹਿੰਦਾ ਹੈ। ਕਦੀ ਰਜਾ ਵਾਲੇ ਕੰਢੇ ਨਾਲ ਜਾ ਵੱਜਦਾ ਹੈ, ਕਦੀ ਰਹਿਮਤ ਵਾਲੀ ਕੰਢੇ ਨਾਲ ਜਾ ਵੱਜਦਾ। ਦੁੱਖ ਸੁੱਖ ਦੋਨੇ ਚੱਲਣੇ ਨਾਲ ਨਾਲ, ਹਰ ਜੀਵਨ ਹਰ ਮਨੁੱਖ। ਹੁਣ ਕੌਣ ਸਮਝਦਾ? ਇਹਦਾ ਮਤਲਬ ਹੈ ਵੀ ਜੇ ਤੇ ਕੁਝ ਪ੍ਰਾਪਤ ਹੋ ਗਿਆ ਤੇ ਕਹਿਣਾ ਸੱਚੇ ਪਾਤਸ਼ਾਹ ਤੇਰੀ ਰਹਿਮਤ ਮੈਨੂੰ ਪ੍ਰਾਪਤ ਹੋ ਗਿਆ, ਤੇਰੀ ਰਹਿਮਤ ਨਾਲ ਪ੍ਰਾਪਤ ਹੋਇਆ। ਤੇ ਜੇ ਕੋਈ ਚਲਾ ਗਿਆ ਸੱਚੇ ਪਾਤਸ਼ਾਹ ਤੇਰਾ ਭਾਣਾ, ਤੇਰੀ ਰਜਾ, ਤੇਰੀ ਮੌਜ। ਬਸ ਜਿੱਦਣ ਇਹਨਾਂ ਦੋਨਾਂ ਕੰਢਿਆਂ ਨੂੰ ਸਮਝ ਲਿਆ ਨਾ, ਵੀ ਸਦਾ ਇੱਕ ਕੰਢੇ ਨਾਲ ਬਹਿਣਾ ਨਹੀਂ, ਕਦੀ ਇੱਧਰ ਨੂੰ ਹੋਏਗਾ, ਕਦੀ ਇੱਧਰ ਨੂੰ ਹੋਏਗਾ, ਜ਼ਿੰਦਗੀ ਇਵੇਂ ਹੀ ਚੱਲਣੀ ਹੈ। ਤੇ ਗੁਰਮਤ ਨੇ ਸਮਝਾਉਣਾ ਕੀਤਾ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ, ਇਹਨਾਂ ਨੂੰ ਬਰਾਬਰ ਸਮਝ। ਬਸ ਇਹੀ ਬਾਤ ਹੈ। ਆਉਣੇ ਨੇ, ਆਏਗਾ ਦੁੱਖ ਚਲਾ ਜਾਏਗਾ, ਆਏਗਾ ਸੁੱਖ ਚਲਾ ਜਾਏਗਾ, ਕੋਈ ਨਹੀਂ ਗੱਲ ਨਹੀਂ। ਸੁੱਖ ਵਿੱਚ ਤੂੰ ਹਉਮੈ ਦਾ ਵਾਸਨਾ ਬਣ ਜਾਈ ਤੇ ਦੁੱਖ ਵਿੱਚ ਕਿਤੇ ਦੁਖੀ ਰਹੀ। ਸਾਡੀ ਦੁੱਖਾਂ ਦੇ ਕਾਰਨ ਹੀ ਵੱਖਰੇ ਨੇ, ਸਾਡੀ ਭੁੱਖ ਦੇ ਕਾਰਨ ਵੱਖਰੇ ਨੇ। ਹਾਂ ਵੀ ਚਰਚਾ ਚੱਲਦੀ ਹੈ ਕੋਈ ਵਿਅਕਤੀ ਦਾ, ਮੈਂ ਇੱਕ ਗਾਥਾ ਕਹਿਣ ਦਾ ਯਤਨ ਕਰਾਂਗੇ, ਸਾਈਡ ਨੂੰ ਥੋੜ੍ਹੇ ਹੋ ਗਏ। ਉਹ ਕਹਿੰਦੇ ਨੇ ਕਿਸੇ ਨੇ ਨਾ ਮਕਾਨ ਪਾਉਣਾ ਸ਼ੁਰੂ ਕੀਤਾ ਤੇ ਅਖੀਰ ਤੇ ਪਹੁੰਚ ਕੇ ਲੈਂਟਰ ਵਾਲੇ ਦਿਨ ਕਾਫੀ ਚਰਚਾ ਹੁੰਦੀ ਹੈ ਪੰਜਾਬ 'ਚ, ਬੜਾ ਕੁਛ ਲੰਗਰ ਲਾਉਂਦੇ ਨੇ ਹੁਣ, ਵਾ ਕਾਫੀ ਕੁਛ ਹੈ। ਅਤੇ ਉਹ ਜਿਹੜਾ ਘਰ ਦਾ ਮਾਲਕ ਸੀ ਨਾ, ਉਹ ਬਾਹਰੋਂ ਗਿਆ ਸੀ ਤੁਹਾਡੇ ਨਾਲ ਕਮਾਈ ਕਰਕੇ, ਬੜੀ ਔਖੀ ਕਮਾਈ, ਕਮਾਈ ਸੌਖੀ ਨਹੀਂ, ਸੱਚੇ ਪਾਤਸ਼ਾਹ ਤੁਹਾਡੀ ਕਮਾਈ ਨੂੰ ਸਫਲਿਆ ਕਰੇ, ਬੜਾ ਔਖਾ ਸੈੱਟ ਹੋਣਾ ਦੂਜੇ ਦੇਸ਼ ਜਾ ਕੇ। ਅਤੇ ਉਹਨੇ ਵੇਖਿਆ ਵੀ ਲੈਂਟਰ ਜਿਹੜਾ ਨਾ ਪੈਂਦਾ ਵੀ ਅੜ ਚੱਲਿਆ ਹੈ। ਕਹਿਣ ਲੱਗਾ ਠੇਕੇਦਾਰਾ ਤੇਰਾ ਲੈਂਟਰ ਅੜ ਜਾਣਾ, ਮੈਂ ਚਾਹੁੰਦਾ ਦਿਨੇ ਦਿਨੇ ਕੰਮ ਮੁੱਕ ਜਾਏ ਤੇ ਇੱਕ ਸਾਰ ਪੈ ਜਾਏ ਤੇ ਉਹਦੇ 'ਚ ਤੇੜ ਨਹੀਂ ਪੈਂਦੀ, ਬੰਦੇ ਥੋੜ੍ਹੇ ਜਿਹੇ ਵਧਾ ਦੇ। ਹੁਣ ਉਹਨੇ ਬੰਦੇ ਵਧਾ ਦਿੱਤੇ, ਪੰਜ ਸੱਤ ਬੰਦੇ, ਬਾਰਾਂ ਕੁ ਜਦੋਂ ਟਾਈਮ ਹੋ ਕੇ ਉਹਨੇ ਪੰਜ ਕੁ ਬੰਦੇ ਹੋਰ ਮੰਗਾ ਲਏ ਵੀ ਚਲੋ ਠੀਕ ਆ ਜਾਓ, ਕੰਮ ਚੱਲਦਾ ਰਿਹਾ। ਚਾਰ ਕੁ ਵਜੇ ਤੇ ਕਹਿਣ ਲੱਗਾ ਨਹੀਂ ਕੰਮ ਅਜੇ ਫਿਰ ਅੜਦਾ, ਇੱਦਾਂ ਕਰ, ਹੋਰ ਆਵਾਜ਼ ਮਾਰ ਪੰਜਾਂ ਸੱਤਾਂ ਬੰਦਿਆਂ ਨੂੰ। ਲੇਬਰ ਤੇ ਪੰਜ ਸੱਤ ਬੰਦੇ ਹੋਰ, ਸਾਡੇ ਸਾਰਿਆਂ ਦੀ ਅਵਸਥਾ ਹੈ, ਸਾਡੇ ਸਾਰਿਆਂ ਨਾਲ ਵਾਪਰਨ ਵਾਲੀ ਘਟਨਾ ਹੈ, ਕਿਸੇ ਇੱਕ ਨਾਲ ਨਹੀਂ ਜੇ। ਇਹਦਾ ਪਿੱਛੇ ਮਕਸਦ ਹੁੰਦਾ ਹੈ। ਜਿਹੜੀਆਂ ਇਹ ਗਾਥਾਵਾਂ ਚੱਲਦੀਆਂ ਨੇ ਨਾ, ਸਾਨੂੰ ਪ੍ਰੇਰਨਾ ਦਾ ਇੱਕ ਨੇ। ਤੇ ਚਾਰ ਕੁ ਵਜੇ ਉਹਨੇ ਪੰਜ ਸੱਤ ਬੰਦੇ ਹੋਰ ਲਾ ਲਏ ਤੇ ਕਹਿਣ ਲੱਗਾ ਭਈ ਚਲੋ ਕੰਮ ਚੱਲ ਪਿਆ, ਕੰਮ ਜੀ ਸੰਪੂਰਨ ਹੋ ਗਿਆ ਜਿਹੜਾ ਉਹਨੇ ਮਿਥਿਆ ਸੀ, ਛੱਤ ਪੈ ਗਈ, ਲੈਂਟਰ ਪੈ ਗਿਆ। ਕਹਿੰਦਾ ਅੱਜ ਉਹਨਾਂ ਮੂੰਹ ਹੱਥ ਧੋਤਾ ਵਿਚਾਰੇ ਲੇਬਰ ਵਾਲੇ, ਬੜੀ ਔਖੀ ਹੈ। ਗੁਰਮਤ ਨੇ ਬੜਾ ਹੀ ਮਾਣ ਦਿੱਤਾ ਜਿਹੜਾ ਮਿਹਨਤ ਕਰਦਾ, ਦਸਾਂ ਨੌਂ ਦੀ ਕਿਰਤ ਕਰਦਾ, ਬੜਾ ਬਹੁਤ ਸਤਿਕਾਰਯੋਗ ਹੈ। ਸੰਸਾਰ ਚੱਲਦਾ ਉਹਨਾਂ ਸਿਰ 'ਤੇ, ਇਹ ਗੱਲ ਵੱਖਰੀ ਪਈ, ਅਸੀਂ ਉਹਨਾਂ ਮਾਣ ਨਹੀਂ ਦਿੰਦੇ ਲੇਬਰ ਨੂੰ, ਮਜ਼ਦੂਰ ਨੂੰ। ਦਾਨੇ ਪੁਰਸ਼ਾਂ ਨੇ ਕਿਹਾ ਵੀ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਆ, ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਦੇ ਦੇਣੀ ਚਾਹੀਦੀ। ਅੱਜ ਜਿੰਨੀਆਂ ਉਹ ਸਾਰੀਆਂ ਮਜ਼ਦੂਰ ਦਾ ਕੰਮ ਹੈ, ਲੇਬਰ ਦਾ ਕੰਮ ਹੈ, ਅਸੀਂ ਵੀ ਉਹਦੇ ਵਿੱਚ ਹੀ ਹਾਂ। ਜਿਹੜਾ ਕੰਮ ਤੁਸੀਂ ਕਰਦੇ ਹੋ ਸੰਸਾਰ ਦੇ, ਅਸੀਂ ਕੰਮ ਮੈਂ ਆਪਣੇ ਘਰ ਲਈ ਕਰਦਾ, ਲੇਕਿਨ ਉਸ ਕੰਮ ਦਾ ਸੰਸਾਰ ਨੂੰ ਬਖਸ਼ ਫਾਇਦਾ ਹੁੰਦਾ ਹੈ, ਜਿਹੜੀ ਚੀਜ਼ ਮੈਂ ਬਣਾ ਰਿਹਾ। ਖੈਰ ਵਿਸ਼ਾ ਨਹੀਂ, ਉਹਨੇ ਕਿਹਾ ਵੀ ਆ ਜਾਓ ਲੇਬਰ ਵਾਲਿਓ, ਤੁਹਾਨੂੰ ਮੈਂ ਹੁਣ ਪੈਸੇ ਦੇਵਾਂ। ਉਹਨੇ ਕਿਹਾ ਜਿਹੜੇ 12 ਵਜੇ ਤੱਕ ਨੇ ਉਹ ਆ ਜਾਓ, ਭਾਈ ਜਿਹੜੇ ਸਵੇਰ ਦੇ ਲੱਗੇ ਉਹ ਆ ਜਾਓ। ਉਹ ਆ ਗਏ, ਠੇਕੇਦਾਰ ਕੀ ਦਿਹਾੜੀ ਇਹਨਾਂ ਦੀ? ਕਹਿਣ ਲੱਗੇ 500। ਕਹਿੰਦਾ ਚੱਲ ਇੱਦਾਂ ਕਰ ਵੀ ਚਲੋ ਕੰਮ ਕੀਤਾ, ਇਹਨਾਂ ਨੂੰ 800 ਦੇ ਦੇ। ਹੁਣ ਲੇਬਰ ਵਾਲੇ ਵਿਚਾਰੇ ਬੜੇ ਖੁਸ਼ ਵਾ ਵੀ 300 ਰੁਪਇਆ ਵੱਧ ਮਿਲ ਗਿਆ। ਗਰੀਬ ਲਈ 300 ਬਹੁਤ ਹੁੰਦਾ ਹੈ,
ਅਮੀਰ ਲਈ ਭਾਵੇਂ ਨਹੀਂ ਫਰਕ ਪੈਂਦਾ ਕੋਈ, ਉਹਨੇ ਬੜੇ ਚਾਅ ਕੀਤੇ ਚਲੋ ਮੈਂ ਆਟਾ ਲੈ ਜਾਏਗਾ, ਆਹ ਚੀਜ਼ ਮੇਰੇ ਘਰ ਦੇ ਮੰਗਦੇ ਨੇ, ਚਲੋ ਮੈਨੂੰ ਪੈਸੇ ਤੋਂ ਵੱਧ ਮਿਲ ਜਾਣਗੇ, ਚੰਗੀ ਗੱਲ ਹੈ, ਸ਼ੁਕਰਾਨਾ ਕੀਤਾ ਮਾਲਕ ਦਾ, ਘਰ ਵਾਲੇ ਦਾ, ਉਸ ਅੱਖਾਂ ਵੱਡੇ ਮਾਲਕ ਦਾ ਵੀ ਕੀਤਾ, ਤੇ ਤੂੰ ਬਈ ਸਾਡੀ ਕਦਰ ਪਾਈ ਹੈ, ਬੜੇ ਖੁਸ਼। ਹੁਣ ਸਾਡੇ ਦੁੱਖ ਦਾ ਕਾਰਨ ਵੇਖਿਓ, ਤੇ ਉਹ ਮਾਲਕ ਕਹਿੰਦਾ ਵੀ ਇੱਦਾਂ ਕਰੋ ਵੀ ਜਿਹੜੇ ਬਾਕੀ ਹੈ ਨਾ 12 ਕੁ ਵਜੇ ਆਏ ਸੀ ਉਹ ਆ ਜਾਓ। ਉਹ 5-7 ਲੇਬਰ ਵਾਲੇ ਆ ਗਏ ਤੇ ਉਹ ਦਿਆਲੂ ਹੋਇਆ, ਕਹਿਣ ਲੱਗਾ ਚੱਲ ਯਾਰ ਇਹਨਾਂ ਨੂੰ ਵੀ 800 ਹੀ ਦੇ ਦਿਓ। ਹੁਣ ਉਹ ਕਿੰਨੇ ਖੁਸ਼, ਬੱਲੇ ਬੱਲੇ ਵੀ ਦੁਪਹਿਰੇ ਆਏ ਹਾਂ ਤੇ ਦਿਹਾੜੀ ਵੀ ਤਕਰੀਬਨ ਦੁੱਗਣੀ ਮਿਲ ਗਈ, ਇਹ ਤਾਂ ਵੱਡੀ ਖੁਸ਼ੀ ਕੀ ਅਸਲੀ ਲੇਬਰ ਨੂੰ ਬੰਦੇ ਨੂੰ। ਉਹ ਬੜੇ ਖੁਸ਼ ਨੇ, ਲੇਕਿਨ ਖਿਆਲ ਕਰਿਆ ਜਿਹਨਾਂ ਪਹਿਲੇ ਸਾਰਾ ਦਿਨ ਕੰਮ ਕੀਤਾ ਉਹਨਾਂ ਦੇ ਮਨ ਵਿੱਚ ਰੋਸ ਪੈਦਾ ਹੋ ਗਿਆ, ਹੱਦ ਹੋ ਗਈ, ਉਹਨਾਂ ਦੀ ਖੁਸ਼ੀ ਖਰਾਬ ਹੋ ਗਈ, ਹੱਦ ਹੋ ਗਈ। 12 ਵਜੇ ਆਏ ਤੇ ਉਹਨਾਂ ਨੂੰ ਵੀ 800, ਅਸੀਂ ਤੜਕੇ ਲੱਗੇ ਸਾਨੂੰ ਵੀ 800, ਹਾਲਾਂਕਿ ਵੱਧ ਮਿਲਿਆ, ਉਦੋਂ ਖੁਸ਼ ਸੀਗੇ, ਹੁਣ ਦੁਖੀ ਹੋ ਗਏ। ਉਸ ਤੋਂ ਬਾਅਦ ਜਿਹੜੇ 4 ਵਜੇ ਲੱਗਣ ਆਵਾਜ਼ ਮਾਰੀ, ਤੁਸੀਂ ਵੀ ਆ ਜਾਓ ਭਾਈ, ਕਿੰਨੇ ਜਾਣੇ, ਇੰਨੇ ਜਾਣੇ ਜੀ, ਚਲੋ ਯਾਰ ਇਹਨਾਂ ਨੂੰ ਵੀ 800 ਦੇ ਦਿਓ। ਹੁਣ 12 ਵਜੇ ਵਾਲੇ ਦੀ ਖੁਸ਼ੀ ਖਤਮ ਹੋ ਗਈ, ਹੱਦ ਹੋ ਗਈ, ਅਸੀਂ 12 ਵਜੇ ਤੇ ਲੱਗੇ ਰਹੇ ਤੇ 800 ਤੇ ਸਾਨੂੰ 2 ਘੰਟਿਆਂ ਦਾ 800 ਮਿਲ ਗਿਆ। ਹੁਣ ਹਾਲਾਂਕਿ ਮਿਲਿਆ ਹਰ ਇੱਕ ਨੂੰ ਵੱਧ ਹੈ, ਦੂਜੇ ਦਾ ਵੱਧ ਵੇਖ ਕੇ ਸਾਨੂੰ ਐਸੀ ਤੰਗੀ ਹੋਈ, ਹੋਏ ਹੋਏ ਹੋਏ, ਅਸੀਂ ਸਾਰਾ ਹੀ ਸੁੱਕ ਗਵਾ ਲਿਆ। ਇਹ ਸਾਡੇ ਸਾਰਿਆਂ ਦੇ ਹਾਲਾਤ ਨੇ, ਨੀਵੇਂ ਪਾਸੇ ਅਸੀਂ ਨਹੀਂ ਵੇਖਦੇ, ਨਿਮਾਣ ਵੱਲ ਨੂੰ ਵੇਖੀਏ, ਆਪਣੇ ਤੋਂ ਪਛੜੇ ਹੋਏ ਨੂੰ ਵੇਖੀਏ, ਫਿਰ ਪਤਾ ਲੱਗਦਾ ਵੀ ਦੁਨੀਆਂ ਬੜੇ ਪਰੇ ਤੋਂ ਪਰੇ ਆ, ਉਹ ਸਾਰਾ ਦਿਨ ਕੰਮ ਕਰਕੇ ਆਇਆ, ਉਹਨੂੰ ਵਿਚਾਰਨ ਦਿੱਤਾ ਹੀ ਕੱਖ ਨਹੀਂ ਮਾਰ ਕਰੇ। ਅਸੀਂ ਹੁੰਦਿਆਂ ਸੁਣਿਆ ਸਾਨੂੰ ਮਾਲਕ ਨੇ ਸਾਡੀ ਲੋੜ ਤੋਂ ਵੱਧ ਦਿੱਤਾ, ਕਦੀ ਲੇਖਾ ਜੋਖਾ ਕਰਕੇ ਵੇਖੋ, ਅਸੀਂ ਕਿੰਨਾ ਕੁ ਸ਼ੁਕਰਾਨਾ ਉਹਦਾ ਕਰਦੇ। ਉਹ ਤੇ ਕਿਰਤਕਣਾਂ ਨੂੰ ਪਾਲਣ ਵਾਲਾ ਮੇਰਾ ਸਮਰੱਥ, ਜੇ ਕਿਤੇ ਇਹ ਭਾਵਨਾ ਬਣ ਜਾਏ ਮਨੁੱਖ ਦੀ, ਫਿਰ ਸਮਝਦਾ ਹੈ, ਫਿਰ ਜੀਵਨ ਸੁਖਾਲਾ ਹੋ ਜਾਏਗਾ, ਫਿਰ ਉਹਦਾ ਨਾ ਭੁੱਖ ਕੁਝ ਵਿਗਾੜੇਗੀ, ਨਾ ਸੁੱਖ ਕੁਝ ਵਿਗਾੜੇਗਾ, ਨਾ ਦੁੱਖ ਕੁਝ ਵਿਗਾੜੇਗਾ, ਬਸ ਉਹ ਰਜ਼ਾ ਤੇ ਰਹਿਮਤ ਨੂੰ ਸਮਝ ਲਏਗਾ। ਇੱਥੇ ਵੀ ਜ਼ਿਕਰ ਹੈ, ਸਹਿ ਨੰਗੇ ਨਏ ਭੁੱਖ, ਸਹਿ ਨੰਗੇ ਨਏ ਨੰਗ, ਭੁੱਖੇ ਲੱਖ ਨਾ ਭੁੱਖਿਆਂ, ਦੁੱਖੇ ਕੋੜ ਨਾ ਦੁੱਖ, ਨਾਨਕ ਪ੍ਰੀ ਪਖੰਦੋ ਸੁਭ ਦ੍ਰਿਸ਼ਟ। ਕਹਿਣ ਲੱਗਾ ਹੈ ਵੀ ਜੇ ਉਸ ਨਿਰੰਕਾਰ ਦੀ ਤੇਰੇ ਤੇ ਸ਼ੁਭ ਦ੍ਰਿਸ਼ਟੀ ਹੋ ਗਈ, ਜਿਸ ਵਿਅਕਤੀ ਤੇ ਹੋ ਜਾਂਦੀ ਹੈ, ਉਹਦਾ ਨੰਗ ਪੁਣਾ ਉਹਨੂੰ ਨਹੀਂ ਜੇ ਤੰਗ ਕਰਦਾ, ਉਹ ਰਜ਼ਾ ਵਿੱਚ ਰਾਜੀ, ਵਾਹ ਮਾਲਕਾ ਤੇਰੀ ਨਜ਼ਰ, ਜਿਸ ਜਿਹੜੇ ਤੋਂ ਭਰੋਸਾ ਆ ਗਿਆ ਉਹਦੀ ਨਜ਼ਰ ਤੇ, ਵੀ ਸੱਚੇ ਪਾਤਸ਼ਾਹ ਮਾਲਕ ਜੀ ਜਿਉਂ ਰੱਖ ਕੇ ਤੁਰ ਗਏ, ਜਿਉਂ ਰੱਖ ਕੇ ਤੁਰ ਗਈ, ਰਹਿਣ ਦੀ ਜਾਚ ਆ ਜਾਏ, 100 ਤੰਗੀਆਂ ਆ ਜਾਣ, 100 ਤ੍ਰਿਸ਼ਟੀਆਂ ਆ ਜਾਣ, ਕੋਈ ਸਾਥੀ ਵਿਹਲੀ ਰਵੇ ਨਾ, ਜਾ ਕੋ ਮੁਸ਼ਕਲਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣ ਸਾਖ ਵੀ ਭੱਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭਸਰਾ, ਸਾਰੇ ਆਸਰੇ ਖਤਮ ਹੋ ਗਏ, ਸੱਜਣ ਬੇਲੀ ਦੋਸਤ ਵਾਪਸ ਹੋਏ ਗਏ, ਤੇ ਜੇ ਨਿਰੰਕਾਰ ਦੀ ਰਹਿਮਤ ਹੋ ਜਾਈ, ਨਜ਼ਰ ਹੋ ਗਈ ਤਾਂ ਸਭ ਕੁਝ ਹੀ ਪਤਾ, ਫਿਰ ਕੋਈ ਕਮੀ ਰਹਿ ਨਹੀਂ ਜਾਂਦੀ। ਸੱਚੇ ਪਾਤਸ਼ਾਹ ਤੇ ਭੁੱਖਾ ਤੇ ਤੇਰੀ ਮਰਜ਼ੀ, ਭੁੱਖ ਦਾ ਸੰਬੰਧ ਸੰਤੋਖ ਨਾਲ ਜੇ ਰਲ ਜਾਏ, ਬਿਨਾਂ ਸੰਤੋਖ ਨਾ ਹੀ ਕੋ ਰਾਜੇ, ਐਵੇਂ ਸਮਝ ਲਈਦਾ ਵੀ ਪੁਰਾਣਾ ਰਾਜਾ ਬਣ ਗਿਆ, ਨਹੀਂ ਭਾਈ ਰਾਜਾ ਤਾਂ ਆ ਜੇ ਉਹ ਰੱਜਿਆ ਹੋਇਆ ਤੇ ਤਾਂ ਰਾਜਾ, ਰਾਜੇ ਦਾ ਮਤਲਬ ਰੱਜੇ ਹੋਏ ਤੋਂ, ਪਰ ਕਿੱਥੇ ਰੱਜਦਾ ਹੈ ਇਹ, ਜਿਹੜਾ ਰੱਜਿਆ ਹੋਇਆ ਰੱਜਿਆ। ਮੈਂ ਇੱਕ ਛੋਟਾ ਜਿਹਾ ਇਸ਼ਾਰਾ ਦਵਾਂ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ, ਇੱਕ ਗੁਰਸਿੱਖ ਪਰਿਵਾਰ ਬੜਾ ਗਰੀਬੀ ਦੀ ਰੇਖਾ ਵਿੱਚ ਖਡੂਰ ਸਾਹਿਬ ਰਹਿ ਰਿਹਾ, ਹੁਣ ਆਪਣੇ ਨਾਲ ਤੋਲ ਕੇ ਵੇਖਿਆ ਜੇ, ਕਿਉਂਕਿ ਜਿਹੜੀਆਂ ਕਿਸੇ ਦੀ ਜੀਵਨੀ ਤੋਂ ਪ੍ਰੇਰਨਾ, ਮਤਲਬ ਇਹ ਹੁੰਦਾ ਸਿੱਖਿਆ, ਸਾਖੀ ਦਾ ਮਤਲਬ ਸਿੱਖਿਆ, ਗੁਰਬਾਣੀ ਤੋਂ ਸਿੱਖਿਆ ਲੈਣੀ ਹੈ, ਸਾਖੀ ਤੋਂ ਸਿੱਖਿਆ, ਦੋਹੀ ਤਾਂ ਗੱਲਾਂ ਤਾਂ ਇਹ ਸਿੱਖਿਆ ਨਾਲ ਸੰਬੰਧਿਤ ਨੇ। ਕਹਿਣਗੇ ਅੱਤ ਗਰੀਬ ਅਤੇ ਮੀਂਹ ਪਿਆ 3-4 ਦਿਨ, ਅਤੇ ਗਰੀਬ ਨੂੰ ਮੀਂਹ ਦੀ ਬਹੁਤ ਮਾਰ ਪੈਂਦੀ ਹੈ, ਵਿਚਾਰੇ ਕੋਲ ਕੋਠਾ ਵੀ ਚੋਣਾ ਉਹ ਦਿਖੋ, ਨਾ ਕੋਈ ਖਾਣ ਜੋਗਾ ਰਾਸ਼ਨ ਹੁੰਦਾ ਗਰੀਬ ਕੋਲ, ਉਹਨੇ ਮਿਹਨਤ ਦਿਹਾੜੀ ਕਰਨੀ, ਦਿਹਾੜੀ ਕਰਕੇ ਕਮਾ ਕੇ ਲਿਆਉਣਾ ਅਤੇ ਫਿਰ ਹੀ ਘਰ ਪੱਕਣਾ ਨਾ, ਫਿਰ ਹੀ ਚੁੱਲ੍ਹਾ ਤੱਪਣਾ ਹੈ। ਹੁਣ ਇਹ ਕੰਗਾਲੀ 'ਚੋਂ ਜਿਹੜਾ ਨਿਕਲਿਆ ਉਹਨੂੰ ਪਤਾ ਇੰਨਾ ਗੱਲਾਂ ਦਾ, ਅਸੀਂ ਤਾਂ ਸੱਚੇ ਪਾਤਸ਼ਾਹ ਰਹਿਮਤ ਹੀ ਰਹੀ ਵੀ ਉਹ ਮੋੜਾ ਮੌਕਾ ਅਸੀਂ ਨਹੀਂ ਵੇਖਿਆ, ਉਹ ਜਿਹਾ ਹੋ ਸਕਦਾ ਕਿਸੇ ਨੇ ਵੇਖਿਆ ਹੋਵੇ।
ਤੇ ਤੀਜੇ ਇੱਕ ਦਿਨ ਜਦੋਂ ਮੀਂਹ ਹਟਿਆ ਤੇ ਫਿਰ ਕਿਤੇ ਗਿਆ ਕਿਸੇ ਨੇ ਆਵਾਜ਼ ਮਾਰੀ ਵੀ ਮੇਰੀ ਕੰਧ ਢਹਿ ਗਈ, ਮੇਰਾ ਕੋਟਾ ਚੋ ਪਿਆਲਾ ਆ ਪਈ, ਮੇਰੇ ਨਾਲ ਤੈਨੂੰ ਲੇਬਰ ਦੇ ਦਾਂਗਾ, ਦਿਹਾੜੀ ਦੇ, ਜੋ ਵੀ ਕੁਛ ਹੈ। ਉਹਨੇ ਅੱਧਾ ਕੁ ਦਿਨ ਕੰਮ ਕੀਤਾ ਤੇ ਮਾਲਕ ਨੇ ਦੋ ਪੈਸੇ ਚਾਰ ਪੈਸੇ ਜੋ ਤੋਂ ਚੱਲਦਾ ਹੋਏਗਾ ਦੇ ਦਿੱਤੇ। ਆ ਲੈ ਪਈ, ਪਿੰਡ ਦੇ ਲੋਕ ਜਾਣਦੇ ਹੁੰਦੇ ਨੇ ਵੀ ਕਿਹੜਾ ਗਰੀਬ ਹੈ, ਕਿਹੜਾ ਅਮੀਰ ਹੈ, ਕਿਹੜਾ ਗੁਜ਼ਾਰਾ, ਆਮ ਪਤਾ ਹੀ ਹੁੰਦਾ ਛੋਟੇ ਛੋਟੇ ਪਿੰਡ ਸਨ। ਕਹਿਣ ਲੱਗੇ ਉਹਨੇ ਉਹ ਪੈਸੇ ਜਾ ਕੇ ਤੇ ਸ਼ੁਕਰ ਕੀਤਾ, ਮੈਂ ਸੱਚੇ ਪਾਤਸ਼ਾਹ ਮਾਲਕਾ ਤੂੰ ਧੰਨ ਹੈ, ਮੇਰਾ ਕਿੱਡਾ ਖਿਆਲ ਰੱਖਿਆ, ਦਿਨ ਲੱਗਾ, ਫਰਕਾ ਲੱਗਾ, ਮੈਨੂੰ ਕੰਮ ਮਿਲ ਗਿਆ, ਕੰਮ ਤੋਂ ਬਾਅਦ ਪੈਸੇ ਮਿਲ ਗਏ, ਮੇਰੇ ਘਰ ਚੁੱਲ੍ਹਾ ਤਪੇਗਾ। ਤਿੰਨ ਜੀ ਨੇ, ਇੱਕ ਘਰ ਵਾਲੀ, ਇੱਕ ਛੋਟਾ ਜਿਹਾ ਬੱਚਾ। ਉਹ ਗਿਆ ਦੁਕਾਨ ਤੇ, ਦੁਕਾਨ ਤੋਂ ਜਾ ਕੇ ਕਹਿਣ ਲੱਗਾ ਵੀ ਭਾਈ ਸਿੱਖਾ, ਮੇਰੇ ਮਾਲਕ ਨੇ ਮੈਨੂੰ ਦਿੱਤਾ ਤੇ ਕਰ ਕਿਰਪਾ, ਮੈਨੂੰ ਦੇ ਇੰਨਾ ਕਾਟਾ ਦੇ, ਇੰਨਾ ਕਲੂੰਗਾ ਤੇ ਜੋ ਜੋ ਮੰਗਿਆ ਹੋਏਗਾ, ਉਹਨੂੰ ਪਤਾ ਮੇਰੇ ਘਰ ਕੀ ਨਹੀਂ ਹੈ। ਤੇ ਉਹਨੇ ਨਾ, ਕਿਉਂਕਿ ਪਤਾ ਪਿੰਡਿਆਂ ਨੂੰ, ਉਹਨੇ ਵੇਖਿਆ ਵੀ ਇਹਦੇ ਘਰ ਕਾਲੇ ਕੱਲ੍ਹ ਪਰਸੋਂ ਰੋਟੀ ਤਪੀ ਕਿ ਨਹੀਂ ਤਪੀ, ਚੁੱਲ੍ਹਾ ਬੜਿਆ ਕਿ ਨਹੀਂ ਬੜਿਆ। ਉਹਨੇ ਨਾ ਆਟਾ ਪਾਉਂਦਿਆਂ ਤਰਸ ਖਾ ਕੇ ਤੇ ਦੋ ਬੁੱਕ ਆਟਾ ਵੱਧ ਪਾ ਤਾ। ਤੇ ਇਹਨੇ ਵੇਖਿਆ, ਕਹਿਣ ਲੱਗਾ ਹੱਥ ਹੋ ਗਈ, ਇੰਨੇ ਕੁ ਤਾਂ ਇੰਨਾ ਆਉਣਾ ਚਾਹੀਦਾ ਸੀ ਤੇ ਇੰਨਾ ਕਿਉਂ ਪਾ ਰਿਹਾ, ਤੇ ਉਹਦਾ ਹੱਥ ਫੜ ਲਿਆ ਨਾ ਪਹਿਲਾਂ, ਇਹ ਕੀ ਕਰ ਰਿਹਾ। ਕਹਿਣ ਲੱਗਾ ਯਾਰ ਤੇਰਾ ਡੰਗ ਤੇ ਹੋ ਜਾਵੇ ਨਾ, ਤਿੰਨ ਜੀ ਹੋ, ਜਿੰਨਾ ਤੇਰੇ ਪੈਸੇ ਤੇਰਾ ਗੱਲ ਬਣਨੀ ਹੀ ਨਹੀਂ। ਤੇ ਉਹ ਕਹਿੰਦਾ ਨਾ ਨਾ, ਮੇਰੇ ਮਾਲਕ ਨੇ ਜਿਹਨੇ ਮੈਨੂੰ ਦਿੱਤਾ ਨਾ, ਮੈਂ ਉਹਦੇ ਵਿੱਚ ਰਾਜੀ, ਇਹਨੂੰ ਕਿਤੇ ਰਜ਼ਾ 'ਚ ਰਹਿਣਾ, ਮੇਰੇ ਮਾਲਕ ਦੀ ਚਿੰਤਾ ਹੈ ਮੈਨੂੰ, ਉਹਨੇ ਮੈਨੂੰ ਦੇ ਦਿੱਤਾ ਹੈ। ਤੇ ਨਾਲ ਮੇਰਾ ਮਾਲਕ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਏ, ਮੈਂ ਨਹੀਂ ਉਹ ਬਗਾਨਾ ਆਖਣਾ ਭਾਈ, ਮੇਰੇ ਮਾਲਕ ਚਾਹੁੰਦਾ ਤੇ ਉਹ ਮੈਨੂੰ ਦੇ ਦਿੰਦਾ, ਉਹਨੇ ਜਿੰਨਾ ਚਾਹਿਆ ਮੈਂ ਉਹਦੇ 'ਚ ਰਜ਼ਾ ਰਹਿਣ, ਮੈਨੂੰ ਜਾਚ ਸਿਖਾ ਦਿੱਤੀ ਮੇਰੇ ਗੁਰੂ। ਗੁਰੂ ਤਾਂ ਸਿਖਾਉਂਦਾ ਹੀ, ਸਿੱਖਦੇ ਨਹੀਂ ਹੈ, ਵਿਰਲੇ ਨੇ ਜਿਹਦੇ ਰਹਿਮਤ ਹੋ ਜਾਂਦੀ। ਕਰੋੜਾਂ ਵਾਲੇ ਵੀ ਭੁੱਖੇ ਨੇ ਤੇ ਨੰਗ ਵੀ ਰੱਜੇ ਨੇ ਜਿਹੜੀ ਨਜ਼ਰ ਵਿੱਚ ਆ ਗਏ। ਖੈਰ ਸਾਖੀ ਕਰ ਲਿਖਦਾ ਹੈ ਕਿ ਜਿੰਨਾ ਚਿਰ ਉਹਨੇ ਆਪਣਾ ਆਟਾ ਕੱਢ ਨਹੀਂ ਨਾ ਲਿਆ ਵਾਧਾ, ਉਹਨਾਂ ਚਿਰ ਤੱਕ ਉਹ ਉੱਥੇ ਜਿੱਤੇ ਅੜਿਆ ਨਾ ਪਈ, ਜੋ ਹੈ ਉਹਨਾਂ ਹੀ ਲੈਣਾ। ਉਹਨਾਂ ਆਟਾ ਆਪਣੇ ਹੱਕ ਦਾ ਲੈ ਕੇ, ਹੱਕ ਦੀ ਕਮਾਈ ਦੀ ਗੱਲ ਜਿਹੜੀ, ਉਹ ਹੱਕ ਦੀ ਕਮਾਈ ਲੈ ਕੇ ਘਰ 'ਚ ਲੱਗਿਆ ਤੇ ਘਰ ਵਾਲੀ ਡੀਕਦੀ ਪਈ ਆ, ਉਹਨੇ ਸਤਿਕਾਰ ਕੀਤਾ, ਜੀ ਇਹਨੂੰ ਆਓ ਪਈ ਜਲ ਪਾਣੀ ਛਕੋ, ਤੁਸੀਂ ਕੰਮ ਤੋਂ ਆਏ ਹੋ, ਇਹੀ ਪਰਿਵਾਰ ਕਿਸ ਦਾ ਮਤਲਬ ਹੈ। ਲੈ ਪਾ ਲਈਏ, ਮੇਰੇ ਮਾਲਕ ਬਾਬੇ ਨਾਨਕ ਨੇ ਦਿੱਤਾ ਹੀ, ਲੈ ਪਕਾ ਚੁੱਲ੍ਹਾ ਤਪੇ, ਕੋਈ ਢਿੱਡ ਨੂੰ ਝੁਲਕਾ ਦਈਏ। ਹੁਣ ਰੋਟੀਆਂ ਪਕਾਉਣ ਲੱਗ ਪਈ ਤੇ ਜਿਹੜਾ ਉਹ ਦੁਕਾਨਦਾਰ ਹੈ ਨਾ, ਉਹ ਭਾਈ ਲਹਿਣਾ ਜੀ ਨੇ ਜਿਹੜੇ ਗੁਰੂ ਅੰਗਦ ਦੇ ਮਾਰ ਜੀ ਬਣੇ ਨੇ, ਹੁਣ ਖਿਆਲ ਕਰਦੀ ਲੋੜ, ਉਹ ਕਹਿੰਦਾ ਯਾਰ ਗੁਆਂਢ ਮੱਥਾ ਹੈ, ਵੇਖਣ ਲੱਗਾ ਵੀ ਗਰੀਬਾਂ ਦੇ ਖਰੇ ਦਿਨ ਦੋ ਰੋਟੀਆਂ ਬਣਨੀਆਂ, ਤਿੰਨ ਰੋਟੀਆਂ ਬਣ ਗਈਆਂ, ਰੋਟੀਆਂ ਦੋ ਪਰੋਸ ਕੇ ਘਰ ਵਾਲੇ ਦੇ ਅੱਗੇ ਰੱਖ ਦਿੱਤੀਆਂ, ਲਓ ਜੀ ਛਕੋ ਕਰਮਾਂ ਵਾਲਿਓ। ਉਹ ਕਹਿਣ ਲੱਗਾ ਕਿੰਨੀਆਂ ਬਣੀਆਂ, ਤਿੰਨ। ਕਹਿਣ ਲੱਗਾ ਨਹੀਂ, ਫਿਰ ਦੋ ਤੂੰ ਖਾ, ਤੈਨੂੰ ਬੱਚੇ ਨੇ ਚੁੰਘਣਾ, ਮੈਂ ਮਾਲਕ ਹਾਂ ਨਾ, ਮੈਂ ਬੰਦਾ ਹਾਂ, ਮੁਸੀਬਤਾਂ ਜੂਝਣਾ, ਮੈਂ ਕੱਲ੍ਹ ਨੂੰ ਕਮਾਈ ਕਰਾਂ, ਕੱਲ੍ਹ ਵੱਧ ਲੈ ਆਵਾਂਗਾ, ਤੂੰ ਬੱਚੇ ਵਾਲੀ ਹੈ। ਉਹ ਇਹ ਕਿੰਨੀ ਚਿਰ ਚੱਲਦਾ ਰਿਹਾ, ਤੂੰ ਦੋ ਖਾਓ, ਕਿੰਨੀ ਨਹੀਂ ਤੁਸੀਂ ਦੋ ਖਾਓ, ਕਿੰਨੀ ਤੁਸੀਂ ਦੋ ਖਾਓ, ਕਿੰਨਾ ਚਿਰ ਚੱਲਦਾ ਰਿਹਾ। ਉਹਨੇ ਚਿਰ ਇੱਕ ਮੰਗਤਾ ਆ ਗਿਆ ਤੇ ਜਿਹੜਾ ਦੁਕਾਨਦਾਰ ਹੈ ਉਹ ਦੁਕਾਨ ਨੂੰ ਕੁੰਡੀ ਲਾ ਕੇ ਤੇ ਵੇਖਣ ਆ ਗਿਆ ਵੀ ਹੁਣ ਵੇਖੀ ਹੱਦ ਹੋ ਗਈ, ਆਟਾ ਉਹਨਾਂ ਕੋਲ ਲੈ ਗਿਆ, ਹੁਣ ਮੰਗਤਾ ਆ ਗਿਆ ਵੀ ਕੀ ਬਣਦਾ ਹੈ। ਹੁਣ ਜ਼ਿੰਦਗੀ ਸਾਡੀ ਆਪਣੀ ਹੈ, ਮੇਰੇ ਘਰ ਦਾ ਕੰਮ ਹੈ, ਲੇਕਿਨ ਜਿਹੜੀ ਸੋਭਾ ਗੁਰੂ ਨੂੰ ਦਿੱਤੀ ਨਾ ਉਸ ਗੁਰਸਿੱਖ ਪਰਿਵਾਰ ਨੇ, ਆਹ ਹਾ ਸੱਚੇ ਪਾਤਸ਼ਾਹ ਕਿਤੇ ਕਿਸੇ ਹੋਰ ਗੁਰਸਿੱਖ ਦੇ ਨਸੀਬਾਂ ਵਿੱਚ ਵੀ ਹੋ ਜਾਏ, ਹਰ ਇੱਕ ਦੇ ਹੋ ਜਾਏ ਅਸੀਂ ਚਾਹੁੰਦੇ। ਹੁਣ ਮੰਗਤੇ ਨੇ ਕੀਤਾ, ਆਣ ਕਹਿਣ ਲੱਗਾ ਵੀ ਕਰਮਾਂ ਵਾਲਿਓ, ਭਾਗਾਂ ਵਾਲਿਓ, ਕੋਈ ਪ੍ਰਸ਼ਾਦਾ ਹੈ? ਉਹ ਕਹਿੰਦਾ ਲੈ ਬਈ ਆ ਗਿਆ, ਜਿਹਦਾ ਤੀਜਾ ਪੱਕਿਆ ਸੀ ਉਹ ਵੀ ਆ ਗਿਆ, ਉਹਨੂੰ ਤੀਜਾ ਪ੍ਰਸ਼ਾਦਾ ਪਕਾਇਆ ਤੇ ਇਹਨਾਂ ਰੋਕ ਲਿਆ ਕੰਮ, ਵੀ ਪਹਿਲਾਂ ਉਹਨੂੰ ਰਜਾ ਲਈਏ ਵਿਚਾਰੇ ਨੂੰ ਜਿਹੜਾ ਆਇਆ ਹੈ। ਲੋੜਵੰਦ ਹੀ ਆਉਂਦਾ ਕਿਸੇ ਦੇ ਘਰ, ਮੰਗਤਾ ਬਣਨਾ ਸੌਖੀ ਗੱਲ ਤਾਂ ਨਹੀਂ ਨਾ ਹੈ। ਤੇ ਉਹ ਕਹਿਣ ਲੱਗਾ ਜੀ ਪ੍ਰਸ਼ਾਦਾ ਹੋਰ ਲੈਣਾ? ਕਹਿਣ ਲੱਗਾ ਜੀ ਜੇ ਹੈਗਾ ਤੇ ਦੇ ਦਿਓ। ਇੱਕ ਪ੍ਰਸ਼ਾਦਾ ਉਹਨੂੰ ਦੂਜਾ ਵੀ ਦੇ ਦਿੱਤਾ। ਹੁਣ ਭਾਈ ਲੈਣਾ ਉੱਤੋਂ ਕੰਧ ਵੇਖਦੇ ਪਏ ਨੇ ਤੇ ਉਹਨੇ ਤੀਜਾ ਇੱਕ ਪ੍ਰਸ਼ਾਦਾ ਕਹਿੰਦਾ ਵੀ ਜੇ ਢਿੱਡ ਜੇ ਪੂਰਾ ਭਰਿਆ ਨਹੀਂ, ਦੋ ਦਿਨ ਹੋ ਗਿਆ ਨੇ ਭੁੱਖਿਆਂ ਨੂੰ, ਜੇ ਹੈ ਤੇ ਕਿਰਪਾ ਕਰ ਦਿਓ ਤੇ ਮੈਂ ਕਿਸੇ ਹੋਰ ਘਰ ਨਾ ਮੰਗਣਾ ਪਵੇ। ਤੇ ਕਰਮਾਂ ਵਾਲੀ ਨੇ ਤੀਜਾ ਪ੍ਰਸ਼ਾਦਾ ਇਸ ਕਰਕੇ ਲਿਆ ਕੇ ਰੱਖ ਦਿੱਤਾ, ਕੋਈ ਇਹ ਨਾ ਕਵੇ ਕਿ ਬਾਬੇ ਨਾਨਕ ਦੇ ਸਿੱਖ ਦੇ ਘਰ ਤੋਂ ਕੋਈ ਲੋੜਵੰਦ ਭੁੱਖਾ ਚਲਾ ਗਿਆ।
ਗੁਰਸਿੱਖੋ ਗੁਰੂ ਕਾ ਲੰਗਰ ਸਾਡਾ ਘਰ, ਗੁਰੂ ਕਾ ਲੰਗਰ ਪੱਕਦਾ ਜੇ ਲੋੜਵੰਦ ਨੂੰ ਛਕਾਇਆ ਜੇ ਜੋ ਆਵਾਜ਼ ਮਾਰਦੇ ਆ। ਗੁਰਸਿੱਖ ਦੀ ਰਵੀਤ ਹੈ ਕਿ ਪਹਿਲਾਂ ਆਵਾਜ਼ ਮਾਰ, ਲੰਗਰ ਪਾ ਕੇ ਆਵਾਜ਼ ਮਾਰਨੀ, ਕੋਈ ਲੋੜਵੰਦ ਹੈ ਤੇ ਛਕੋ। ਹਰ ਘਰ ਪ੍ਰਸ਼ਾਦੇ ਦੋ ਚਾਰ ਵੱਧ ਬਣਦੇ ਸਨ, ਸਬਜ਼ੀ ਵੱਧ ਬਣਦੀ ਸੀ ਕਿ ਲੋੜਵੰਦ ਆ ਕੇ ਮੰਗੇ ਤੇ ਮਿਲ ਜਾਏ, ਭੁੱਖਾ ਨਾ ਮੁੜੇ। ਹੁਣ ਕੰਧ ਤੋਂ ਵੇਖਦਾ ਵੇਖਦਾ ਹੱਦ ਹੋ ਗਈ ਆ ਵੀ ਇਹਨਾਂ ਨੇ ਆਪ ਇੱਕ ਵੀ ਨਹੀਂ ਛਕਿਆ, ਤਿੰਨੇ ਅਣਹੋਂਦਾ ਆਪ ਵਡਾਏ ਨੂੰ ਕਹਿੰਦੇ ਨਾ, ਤਿੰਨੇ ਉਹਦੇ ਅੱਗੇ ਰੱਖ ਤੇ ਸ਼ੁਕਰ ਉਹਨੂੰ ਛਕਾ ਕੇ ਤੇ ਸ਼ੁਕਰ ਕਰਦੇ ਨੇ, ਮਾਲਕਾ ਕਿੰਨਾ ਬੇਅੰਤ ਹੈ ਤੂੰ ਮੈਨੂੰ ਅੱਜ ਕੰਮ ਦਿੱਤਾ, ਤੂੰ ਮੈਨੂੰ ਅੱਜ ਸੀਧਾ ਦਿੱਤਾ, ਮੈਨੂੰ ਆਟਾ ਦਿੱਤਾ, ਮੈਨੂੰ ਕਿਸੇ ਲੋੜਵੰਦ ਦੀ ਸੇਵਾ ਦਾ ਮੌਕਾ ਦਿੱਤਾ ਹੈ। ਕਿੰਨੇ ਭਾਲਣਾ ਨਾ, ਉਹਨੇ ਸੇਵਾ ਲੱਭ ਹੀ ਲੈਣੀ, ਉਹਨੇ ਭਾਲ ਹੀ ਲੈਣੀ ਹੈ, ਜਿਹਨੇ ਨਹੀਂ ਕਰਨੀ ਉਹਨੇ ਨਹੀਂ ਕਰਨੀ। ਭਾਈ ਲਹਿਣੇ ਨੇ ਆਣ ਕੇ ਉਸ ਗੁਰਸਿੱਖ ਦੇ ਚਰਨ ਫੜ ਲਏ, ਕਹਿਣ ਲੱਗਾ ਧੰਨ ਤੂੰ ਤੇ ਧੰਨ ਤੇਰਾ ਗੁਰੂ, ਉਹ ਕਿਰਪਾ ਕਰ ਕਿਤੇ ਮੈਨੂੰ ਇਹੋ ਜਿਹੇ ਗੁਰੂ ਦੇ ਦਰਸ਼ਨ ਕਰਵਾ ਦੇ। ਇਹ ਸਬੱਬ ਬਣਿਆ ਸੀ, ਗੁਰੂ ਅੰਗਦ ਦੇਵ ਮਹਾਰਾਜ ਦਾ ਸਬੱਬ ਬਣਿਆ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਬੈਠਣ ਦਾ। ਬਾਅਦ ਜਦੋਂ ਗੁਰੂ ਨਾਨਕ ਦੇ ਚਰਨਾਂ 'ਚ ਪਹੁੰਚ ਗਿਆ ਤਾਂ ਫਿਰ ਉਹਦਾ ਹੀ ਹੋ ਗਿਆ ਨਾ। ਕਦੇ ਸਾਡਾ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ, ਸਾਡੇ ਕੀਤੇ ਹੋਏ ਦਾਨ, ਸਾਡੇ ਕੀਤੇ ਹੋਏ ਪੁੰਨ, ਸਾਡੇ ਕੀਤੇ ਹੋਏ ਕਰਮ ਤੋਂ ਕੋਈ ਪ੍ਰਭਾਵਿਤ ਹੋ ਜਾਏ ਤੇ ਗੁਰੂ ਨੂੰ ਸ਼ਾਬਾਸ਼ ਦੇ ਦੇਵੇ। ਅਸੀਂ ਤੇ ਬਹੁਤੀ ਵਾਰੀ ਗੁਰੂ ਨੂੰ ਗਾਲਾਂ ਹੀ ਦਵਾਉਂਦੇ ਹਨ, ਬਾਣਾ ਸਾਡਾ ਕੁਝ ਹੋਰ ਹੁੰਦਾ, ਕਰਤੂਤ ਸਾਡੀ ਕੁਝ ਹੋਰ ਹੁੰਦੀ ਹੈ, ਨਾਂ ਬਾਬੇ ਨਾਨਕ ਦਾ ਵਰਤਦੇ ਹਾਂ। ਖਿਆਲ ਕਰਿਆ ਗੁਰਸਿੱਖਾ, ਤੇਰੇ ਚੰਗੇ ਕਰਮ ਦਾ ਅਸਰ ਵੀ ਸਮੁੱਚੀ ਕੌਮ 'ਤੇ ਹੈ, ਤੇਰੇ ਬੁਰੇ ਕਰਮ ਦਾ ਅਸਰ ਵੀ ਸਮੁੱਚੀ ਕੌਮ 'ਤੇ ਹੀ ਪੈਣਾ ਹੈ। ਇਸ ਲਈ ਸੰਭਲ ਕੇ, ਸੁਚੇਤ ਹੋ ਕੇ, ਇਹ ਖਿਆਲ ਮਨ 'ਚ ਰੱਖ ਕੇ ਚੱਲ ਕਿ ਮੈਂ ਗੁਰੂ ਕੀ ਵਡਿਆਈ ਦਾ ਕਾਰਨ ਬਣਾ, ਗੁਰੂ ਕੀ ਬੁਰਾਈ ਦਾ ਕਾਰਨ ਨਾ ਬਣ। ਸੱਚੇ ਪਾਤਸ਼ਾਹ ਤੇ ਕਹਿੰਦੇ, ਇੱਥੇ ਕਹਿੰਦੇ ਨੇ ਉਹ ਜਿਸ ਤੇ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਏ ਉਹਨੂੰ ਸਹਿ ਨੰਗ, ਕਿੰਨੀਆਂ ਮਰਜ਼ੀ ਜਿਹੜੀਆਂ 100 ਵਾਰੀ ਨੰਗਾ ਹੋਣਾ ਪੈ ਜਾਏ, ਨੰਗਾ ਰਹਿਣਾ ਪੈ ਜਾਏ, ਭੁੱਖਿਆ ਰਹਿਣਾ ਪੈ ਜਾਏ, ਉਹਦਾ ਕੁਝ ਨਹੀਂ ਜੇ ਵਿਗਾੜ ਸਕਦੀ ਭੁੱਖ, ਕਿਉਂਕਿ ਉਹ ਸੰਤੋਖ ਕਰਕੇ ਅੰਦਰੋਂ ਰੱਜਿਆ ਹੁੰਦਾ ਹੈ। ਬਿਨਾਂ ਸੰਤੋਖ ਨਾ ਹੀ ਕੋ ਰੱਜ। ਸੱਚੇ ਪਾਤਸ਼ਾਹ ਨੇ ਤੱਤ ਕੱਢ ਕੱਢ ਕੇ ਸਾਡੇ ਅੱਗੇ ਰੱਖਦੇ ਆ, ਅਸੀਂ ਉਹਨਾਂ ਨੂੰ ਪਕੜਦੇ ਨਹੀਂ ਹੈਗੇ। ਮੱਥਾ ਟੇਕ ਲਿਆ ਸੱਚੇ ਪਾਤਸ਼ਾਹ, ਬੜਾ ਵੱਡਾ ਕੰਮ ਕਰ ਲਿਆ, ਮੱਥਾ ਟੇਕ, ਠੀਕ, ਕੰਮ ਚੰਗਾ ਹੈ, ਮਾੜਾ ਨਹੀਂ, ਪਰ ਅੱਗੇ ਉਹ ਭਰੇ ਕਰੋ, ਸੱਖਣੇ ਮੁੜ ਜਾਈਏ, ਆ ਜਾਈਏ ਕੰਢੇ ਤੇ ਪਿਆਸੇ ਮੁੜ ਜਾਈਏ, ਸੱਚੇ ਪਾਤਸ਼ਾਹ ਕੋਲ ਲੈ ਕੇ ਨਾ ਜਾਈਏ, ਤੇ ਫਿਰ ਬਦ ਕਿਸਮਤੀ ਵੀ ਉੱਤੋਂ ਵੱਡੀ ਹੋਰ ਕੋਈ ਨਹੀਂ ਹੋ ਸਕਦੀ। ਸ਼ਹਿਨਸ਼ਾਹ ਕਹਿਣ ਲੱਗੇ, ਮਹੱਲਾ ਪੰਜਵਾਂ, ਸੁੱਖ ਸੂਹਾਂ ਭੋਗ ਭੂਮ ਸਭਾਈ ਕੋ ਧਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਹੋਣਿਆ। ਹੁਣ ਇੱਥੇ ਤੇ ਨੰਗੀਆਂ ਦੀ ਗੱਲ ਕੀਤੀ, ਇੱਥੇ ਭੁੱਖਿਆਂ ਦੀ ਗੱਲ ਕੀਤੀ, ਥੁੜ ਵਾਲਿਆਂ ਦੀ ਗੱਲ ਕੀਤੀ, ਟੁੱਟਿਆਂ ਦੀ ਗੱਲ ਕੀਤੀ, ਤੇ ਜੇ ਉਹਦੀ ਨਜ਼ਰ ਹੋ ਜਾਏ ਤੇ ਮਾਲਕ ਸੱਚੇ ਪਾਤਸ਼ਾਹ ਉਹਦੇ ਨਾਲ ਦਾ ਬਾਦਸ਼ਾਹ ਹੀ ਕੋਈ ਨਹੀਂ ਹੈ। ਇੱਥੇ ਰੱਜਿਆਂ ਦੀ ਗੱਲ ਕਰਦੇ ਨੇ ਸੰਸਾਰਕ ਤੌਰ ਤੇ, ਕਹਿਣ ਲੱਗੇ ਸੁੱਖ ਸਮੂਹਾਂ ਭੋਗ, ਜਿਹਦੇ ਕੋਲ ਹਰ ਤਰ੍ਹਾਂ ਦਾ ਸੁੱਖ ਹੋਵੇ, ਭੂਮ ਸਭਾਈ ਸਾਰੀ ਧਰਤੀ ਦਾ ਮਾਲਕ ਹੋਵੇ, ਜੇ ਜੁਗਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਹੋਏ, ਚੰਗਾ ਨਾ ਹੋਰ ਖਾ ਕੇ ਜਸ ਪੀਤ ਜਾਗ ਲਏ, ਇਹ ਅਵਸਥਾ ਹੋਵੇ, ਉਹਦੇ ਹੁਕਮ ਨਾਲ ਚੱਲਣ ਵਾਲੇ ਬੇਅੰਤ ਹੋਣ। ਲੇਕਿਨ ਜੇ ਉਹਦੇ 'ਤੇ ਨਿਰੰਕਾਰ ਦੀ ਰਹਿਮਤ ਨਹੀਂ, ਜੇ ਨਿਰੰਕਾਰ ਦੀ ਨਜ਼ਰ ਵਿੱਚ ਨਹੀਂ, ਤਾਂ ਕੀੜੀ ਤੁਲ ਨਾ ਹੋਵੇ ਕਿਸੇ ਕੰਮ। ਇੱਥੇ ਵੀ ਸੱਚੇ ਪਾਤਸ਼ਾਹ ਨੇ ਉਹੀ ਜਿਕਰ ਵਾਰ ਵਾਰ, ਸ਼ਹਿਨਸ਼ਾਹ ਕਦੀ ਕਿਸੇ ਢੰਗ ਨਾਲ, ਕਦੀ ਕਿਸੇ ਢੰਗ ਨਾਲ ਸਾਨੂੰ ਸਮਝਾਉਣਾ ਕਰਦੇ ਨੇ, ਭਾਈ ਸਿੱਖਾ ਕਿਤੇ ਤੇਰੀ ਚੋਟ ਵੱਜ ਜਾਏ, ਕਿਤੇ ਟਿਕਾਣੇ ਲੱਗ ਜਾਏ ਤੀਰ ਗੁਰੂ ਕੇ ਸ਼ਬਦਾਂ ਦਾ, ਪਤਾ ਨਹੀਂ ਕਿਹੜੇ ਤੀਰ ਨੇ ਸਾਨੂੰ ਸਿੱਧੇ ਮਾਰਗ ਦੇ ਪੰਧੀ ਬਣਾ ਦੇਣਾ। ਨਾਨਕ ਕਹਿੰਦਾ ਸਭ ਕੁਝ ਧਨੀ ਵੀ ਹੋਵੇ, ਤੇਰੇ ਕੋਲ ਸੁੱਖ ਵੀ ਹੋਣ ਹਰ ਤਰ੍ਹਾਂ ਦੇ, ਸਭੋ ਨਾਨਕ ਹੱਬੋ ਰੋਗ, ਇਹ ਗੱਲ ਸਮਝ ਵੀ ਜੇ ਤੇਰੇ ਕੋਲ ਨਾਮ ਨਹੀਂ, ਮ੍ਰਿਤਕ ਨਾਮ ਹੋਣੇ, ਜੇ ਤੇਰੇ ਕੋਲ ਨਾਮ ਨਹੀਂ ਨਾ, ਇਹ ਸਮਝ ਲਓ ਮ੍ਰਿਤਕ ਪੁਣਾ ਹੀ ਹੈ, ਇਹ ਸਾਰਾ ਸੁੱਖ ਜਿਹੜੇ ਨੇ ਸਮਝ ਲਓ ਰੋਗ ਹੀ ਹੈ। ਬਿਨਾਂ ਨਿਰੰਕਾਰ ਦੇ ਨਾਮ ਤੋਂ ਜੇ ਸਾਡੇ ਕੋਲ ਪਦਾਰਥ ਨੇ ਤੇ ਸਮਝ ਲਓ ਰੋਗੀ ਹੋ ਤੁਸੀਂ, ਕਿਸੇ ਕੰਮ ਨਹੀਂ, ਕਿਸੇ ਲੇਖੇ ਨਹੀਂ, ਕੇਵਲ ਤੇ ਕੇਵਲ ਉਹਦੇ ਦਰ ਤੇ ਪ੍ਰਵਾਨ ਹੋਣਾ। ਇਹ ਨਾ ਕਹੋ ਵੀ ਜਦੋਂ ਕੋਈ ਚਾਰ ਪੈਸੇ ਬੜਾ ਸੁਖੀ ਹੈ, ਮੈਂ ਸਮਝਦਾ ਮੈਂ ਵੇਖੇ ਨੇ ਜਿਹੜੇ ਜ਼ਿਆਦਾ ਪੈਸੇ ਵਾਲੇ ਉਹ ਜ਼ਿਆਦਾ ਦੁਖੀ ਨੇ, ਬਹੁਤ ਦੁਖੀ। ਸੱਚੇ ਪਾਤਸ਼ਾਹ ਰਹਿਮਤ ਕਰੇ, ਕਿਤੇ ਸਮਝ ਸਕੀਏ ਸਬਰ ਸੰਤੋਖ ਵਾਲੀ ਬਾਤ ਨੂੰ। ਅੱਗੇ ਮੇਰੇ ਵਾਲ ਸੱਚੇ ਪਾਤਸ਼ਾਹ ਕਹਿੰਦੇ ਮਹੱਲਾ ਪੰਜਵਾਂ, ਹਿੱਕ ਸਕੂੰ ਤੂੰ ਆਹੇ ਪਛਾਣੂ ਵੀ ਹਿੱਕ ਕਰ, ਨਾਨਕ ਆਸੜੀ ਨਿਭਾਹੇ
ਮਨੁੱਖ ਪਰਥਾਈ ਲਜੀਬ ਦੋ ਕਹਿਣ ਲੱਗਾ ਇਹ ਸੰਸਾਰ ਦੇ ਲੋਗੋ ਇਹ ਸਾਰੀ ਕਾਇਨਾਤ ਦਾ ਮਾਲਕ ਇੱਕ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਆਹ ਆਵਾਜ਼ ਚੇਤੇ ਰੱਖਣ ਵਾਲੀ ਹੈ ਦਾਤਾਂ ਦੇਣ ਵਾਲਾ ਨੰਕਾਰ ਘਾਟਾਂ ਤੇਰੇ ਸਭ ਕੁਛ ਹੈ ਕਿਹੜੀ ਚੀਜ਼ ਇਹਦੇ ਕੋਲ ਜਿਹੜੀ ਹੈ ਨਹੀਂ ਗੀ ਮੇਰਾ ਮਾਲਕ ਰਹਿਮ ਤਾਂ ਦੇ ਰਿਹਾ ਸਾਡੇ ਮੰਗੇ ਤੋਂ ਬਿਨਾਂ ਦੇ ਰਿਹਾ ਅਸਵਾਸ ਅਸੀਂ ਮੰਗੇ ਸਾਨੂੰ ਦੀਜੇ ਜੀਵਨ ਮੰਗਿਆ ਸਾਨੂੰ ਦਿੱਤਾ ਹੋਇਆ ਨਾ ਮਾਂ ਬਾਪ ਅਸੀਂ ਮੰਗੇ ਸਾਨੂੰ ਦਿੱਤੇ ਸੀ ਨਾ ਉਹ ਅਣਮੰਗਿਆ ਹੀ ਦੇਈ ਜਾਂਦਾ ਕਿਉਂਕਿ ਉਹਦੇ ਪੁੱਤਰ ਹਾਂ ਅਸੀਂ ਉਹਦੀ ਕਾਇਨਾਤ ਹਾਂ ਅਸੀਂ ਉਹਦੇ ਬਣਾਏ ਹੋਏ ਹਾਂ ਅਸੀਂ ਅਤੇ ਖਿਆਲ ਕਰੋ ਜਿਹੜੇ ਉਹਦੇ ਹੁਕਮ ਰਜ਼ਾ ਵਿੱਚ ਹੈ ਜਿਹਨਾਂ ਦਾ ਬਾਪ ਖੁਸ਼ ਹੋ ਜਾਂਦਾ ਜਿਹਦਾ ਭਰੋਸਾ ਵੱਧ ਜਾਂਦਾ ਆਪਣੇ ਬੱਚੇ ਦੇ ਘਰ ਦੀਆਂ ਚਾਬੀਆਂ ਸਾਰੀਆਂ ਸੌਂਪ ਦਿੰਦਾ ਹੈ ਜੇ ਭਰੋਸਾ ਨਹੀਂ ਤਾਂ ਫਿਰ ਕੁਛ ਨਹੀਂ ਫਿਰ ਨਹੀਂ ਜੇ ਮਿਲਦੇ ਭਰੋਸੇ ਦੇ ਮਾਲਕ ਰਜ਼ਾ ਅਤੇ ਰਹਿਮਤ ਨੂੰ ਸਮਝਣ ਵਾਲੇ ਨੂੰ ਕੋਈ ਸੱਚੇ ਪਾਤਸ਼ਾਹ ਚਾਬੀਆਂ ਦੇ ਦਿੰਦਾ ਆਪਣੇ ਖਜ਼ਾਨਿਆਂ ਦੇ ਜਾਂ ਸਬਰ ਸੰਤੋਖ ਦੇ ਦਿੰਦਾ ਉਹਨੂੰ ਰਹਿਣ ਦੀ ਜਾਂਚ ਆ ਗਈ ਉਹਨੂੰ ਸਿੱਖਣ ਦੀ ਜਾਂਚ ਸੱਚੇ ਪਾਤਸ਼ਾਹ ਰਹਿਮ ਕਰ ਰਹੇ ਨੇ ਕਹਿਣ ਲੱਗੇ ਉਹ ਇੱਕ ਹੈ ਇੱਕੋ ਉਹਨੂੰ ਪਛਾਣੂ ਇੱਕੋ ਨਾਲ ਸਾਂਝ ਪਾ ਇੱਕੋ ਨੂੰ ਆਪਣਾ ਸੱਜਣ ਬੇਲੀ ਬਣਾ ਕਿਉਂਕਿ ਸੱਜਣ ਉਹੀ ਕਰਨਾ ਚਾਹੀਦਾ ਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਾ ਕਾ ਮੀਤ ਸਾਜਣ ਹੈ ਸਮੀਆਂ ਤੇ ਜਨਕੋ ਕੋ ਘਾ ਕੇ ਕਮੀਆਂ ਜੇ ਬਣਾਉਣਾ ਹੀ ਤਾਂ ਯਾਰ ਉਹਨੂੰ ਇੱਕ ਨੂੰ ਬਣਾਓ ਵੱਡੇ ਨੂੰ ਬਣਾਓ ਦਰ ਦਰ ਦੇ ਮੰਗ ਤੇ ਨਾ ਬਣੋ ਇੱਥੇ ਵੀ ਨਾਨਕ ਆਸ ਵੀ ਨਿਭਾਏ ਮਨੁੱਖ ਪਰਥਾਏ ਲਜੀਵ ਦੋ ਉਹਦੇ ਤੇ ਆਸ ਰੱਖੋ ਤੇ ਕਿਸੇ ਆਸ ਨੂੰ ਲੈ ਕੇ ਕਿਸੇ ਮਨੁੱਖ ਦੇ ਚਰਨਾਂ ਵਿੱਚ ਜਾਣ ਦੀ ਲੋੜ ਨਹੀਂ ਇਹਦੇ ਨਾਲ ਲਾਜ ਘੱਟਦੀ ਹੈ ਇਹਦੇ ਨਾਲ ਪੱਤ ਘੱਟਦੀ ਹੈ ਇਹਦੇ ਨਾਲ ਇੱਜ਼ਤ ਘੱਟਦੀ ਹੈ ਮੰਗਣਾ ਉਹਦੇ ਕੋਲ ਜਿਹਦੇ ਕੋਲ ਹੈ ਅੱਗੇ ਪੌੜੀ ਦੇ ਜ਼ਿਕਰ ਸੱਚੇ ਪਾਤਸ਼ਾਹ ਫਿਰ ਉਸੇ ਨਿਰੰਕਾਰ ਦੇ ਇੱਕ ਦੀ ਗੱਲ ਕਰਦੇ ਨੇ ਕਿ ਅਸੀਂ ਸਾਰੇ ਉਹਦੇ ਇੱਕ ਦੇ ਹਾਂ ਅਤੇ ਸਾਰੀ ਕਾਇਨਾਤ ਵਿੱਚ ਉਹ ਪਸਰਿਆ ਹੋਇਆ ਵਸਿਆ ਹੋਇਆ ਰਮਿਆ ਹੋਇਆ ਤੇਰੇ ਵਿੱਚ ਵੀ ਰਮਿਆ ਹੋਇਆ ਤੂੰ ਉਹਦੇ ਵਿੱਚ ਆ ਤੂੰ ਅਤੇ ਉਹ ਆਓਤ ਪੋਤ ਆਪ ਵਿੱਚ ਬਾਹਰ ਨਹੀਂ ਅਸੀਂ ਉਸ ਓਤ ਪੋਤ ਹੋਏ ਹੋਏ ਵੀ ਅਸੀਂ ਦੁਖੀ ਹੋ ਜਾਈਏ ਅਤੇ ਜਾਂ ਸਾਡੇ ਤੋਂ ਵੱਡਾ ਭਾਗਾ ਹੋਰ ਕੀ ਹੋ ਸਕਦਾ ਅਸੀਂ ਪਛਾਣ ਹੀ ਨਾ ਸਕੀਏ ਦੁਨੀਆਂ ਨੂੰ ਜਾਣ ਦਾ ਯਤਨ ਕੀਤਾ ਆਪਣੇ ਆਪ ਨੂੰ ਜਾਣ ਦਾ ਨਹੀਂ ਯਤਨ ਕੀਤਾ ਮੈਂ ਹੈ ਕਿ ਕਾਹਦੇ ਲਈ ਆਇਆ ਹੈ ਸੁਖੀ ਕਿਵੇਂ ਹੈ ਦੁਖੀ ਕਿਵੇਂ ਹੋਣਾ ਹੈ ਸੁਖੀ ਕਿਵੇਂ ਰਹਿਣਾ ਹੈ ਜੀਵਨ ਸੁਖਾਲਾ ਕਿਵੇਂ ਇਹ ਸਾਰੀ ਬਾਤ ਇਹਨੇ ਦੱਸਣੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਸਟਰ ਕੌਣ ਨੇ ਸਾਡੀ ਕਮਜ਼ੋਰੀ ਇਹ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ ਉਹੀ ਪਾਠ ਰੋਜ਼ ਉਹੀ ਪਾਠ ਮੋੜ ਕੇ ਉਹ ਕਿੰਨਾ ਕੁ ਸਿਆਣਾ ਬੱਚਾ ਹੈ ਜਿਹੜੇ ਕੋਈ ਪਾਠ ਰੋਜ਼ ਕਰੀ ਜਾਏ ਅਗਲੇ ਸਬਜੈਕਟ ਜਾਵੇ ਨਾ ਅੱਜ ਕੁਛ ਬਣ ਕੱਲ੍ਹ ਕੁਛ ਬਣ ਪਰਸੋਂ ਕੁਝ ਸਿੱਖ ਔਰ ਹਰ ਪਾਠ ਦੇ ਪਿੱਛੇ ਕੁਝ ਸਿੱਖਿਆ ਹੁੰਦੀ ਹੈ ਸਾਰੀ ਜ਼ਿੰਦਗੀ ਜੇ ਕੋਈ ਇੱਕੋ ਹੀ ਪਾਠ ਕਰੀ ਜਾਵੇ ਪੂਰਨਿਆਂ 'ਤੇ ਤੁਰੇ ਰਹੇ ਤਾਂ ਉਹ ਗੱਲ ਥੋੜ੍ਹਾ ਬਣਦੀ ਹੈ ਕੁਛ ਤਰੱਕੀ ਕਰ 60-60 ਸਾਲ ਦੇ ਹੋ ਕੇ ਵੀ ਸਾਨੂੰ ਪਾਠ ਜਪਜੀ 'ਤੇ ਅੜੇ ਹੋਏ ਨਾ ਉਹਦੀ ਸਮਝ ਲੱਗਦੀ ਨਾ ਉਹਦੀ ਵਿਆਖਿਆ ਦਾ ਪਤਾ ਲੱਗਾ ਨਾ ਉਹਦੇ 'ਚ ਰਮਝ ਕੀ ਹੈ ਉਹਦੇ ਸਾਨੂੰ ਸਮਝਾਇਆ ਕਿ ਅਮਲ ਵਿੱਚ ਨਹੀਂ ਲੈ ਕੇ ਖਜ਼ਾਨੇ ਭਰ ਲੈ ਬਾਣੀ ਕੰਠ ਕਰਨਾ ਵੀ ਖਜ਼ਾਨਾ ਭਰਨਾ ਵਰਤਣ ਦਾ ਮੌਕਾ ਨਹੀਂ ਵਰਤਣ ਦੀ ਜਾਂਚ ਜਿਹਨੂੰ ਆ ਗਈ ਇੱਕ ਪੰਕਤੀ ਕਾਫ਼ੀ ਹੁੰਦੀ ਹੈ ਅੰਤਰਜਾਮੀ ਸਮਝ ਲਓ ਵੀ ਨਿਰੰਕਾਰ ਅੰਤਰਜਾਮੀ ਔਰ ਭਰੋਸਾ ਬਣ ਗਿਆ ਬਸ ਫਿਰ ਸਾਰਾ ਕੁਝ ਠੀਕ ਹੋ ਗਿਆ ਕੋਈ ਬੁਰਾ ਕੰਮ ਸੋਚਣਾ ਹੀ ਨਹੀਂ ਤਾਂ ਹੋਏਗਾ ਕਿਵੇਂ ਜਦੋਂ ਅੰਤਰਜਾਮੀ ਉਹ ਜਾਣਦਾ ਯਾਰ ਮੇਰੇ ਅੰਦਰ ਦੀ ਘੜ ਘੜ ਕੇ ਅੰਤਰ ਕੀ ਜਾਣਦਾ ਹੈ ਇੱਥੇ ਸੱਚੇ ਪਾਤਸ਼ਾਹ ਰਹਿਮ ਕਰਦੇ ਨੇ ਨਿਸ਼ਚਲ ਏਕ ਨਰਾਇਣ ਔਰ ਅਗਮ ਅਗਾਧਾ ਇੱਕ ਖਿਆਲ ਰੱਖੀ ਸਦੀਵੀ ਤੌਰ 'ਤੇ ਜੇ ਰਹਿਣਾ ਤਾਂ ਨਿਰੰਕਾਰ ਨੇ ਰਹਿਣਾ ਬਾਕੀ ਸਭ ਚਲਾਏਮਾਨ ਹੈ ਕੱਲ੍ਹ ਪਰਸੋਂ ਸ਼ਬਦ ਚਾਹੇ ਵੀ ਜਿੰਨੇ ਦੇਵ ਦੇਵਤੇ ਜਿੰਨੇ ਮੰਦਰ ਮਸਜਿਦਾਂ ਸਭ ਕਿਤਾਬਾਂ ਕਵਿਤਾ ਸਭ ਚਲਾਏਮਾਨ ਨੇ ਕੇਵਲ ਨਿਰੰਕਾਰ ਇੱਕ ਸਥਾਈ ਹੈ ਜਾਂ ਉਹਦੇ ਨਾਲ ਜੁੜਿਆ ਹੋਇਆ ਉਹਦੇ ਵਰਗਾ ਹੋਇਆ ਗੁਣ ਗ੍ਰਹਿਣ ਕਰਦਾ ਕਰਦਾ ਗੁਣ ਕਹਿ ਗੁਣੀ ਸਮਾਵਣਿਆਂ ਵਾਲੀ ਅਵਸਥਾ ਦਾ ਜਿਹੜਾ ਮਾਲਕ ਬਣ ਗਿਆ ਉਹ ਸਦਾ ਵਾਸਤੇ ਨਿਸ਼ਚਲ ਹੋ ਜਾਂਦਾ ਟਲ ਹੋ ਜਾਂਦਾ ਆਵਾਗਣ ਖਤਮ ਹੋ ਜਾਂਦਾ ਨਿਸ਼ਚਲ ਏਕ ਨਰਾਇਣ ਹਰ ਅਗਮ ਅਗਾਧਾ ਉਹ ਜਿਹੜਾ ਅਗਾਧ ਬੋਧ ਹੈ ਜਿਹਦਾ ਅਗਾਹ ਪਾਉਣੀ ਥਾਂ ਪਾਉਣਾ ਔਖਾ ਹੈ ਉਹ ਸਦਾ ਚੇਪਿਆ ਹੋਇਆ ਰਹਿਣ ਵਾਲਾ ਹੈ ਨਿਸ਼ਚਲ ਨਾਮ ਨਿਧਾਨ ਹੈ ਉਹਦਾ ਨਾਮ ਦਾ ਖਜ਼ਾਨਾ ਸਦਾ ਨਿਸ਼ਚਲ ਹੈ ਜੋ ਚੱਲਦਾ ਨਹੀਂ ਜੋ ਖਤਮ ਨਹੀਂ ਹੁੰਦਾ ਜਿਸ ਸਿਮਰਤ ਹਰ ਲਾਦਾ ਜਿਸ ਦੇ ਸਿਮਰਨ ਕਰਨ ਦੇ ਨਾਲ ਹਰੀ ਤੌਰ ਲੱਭਿਆ ਜਾ ਸਕਦਾ ਹੈ ਉਹਦੇ ਨਾਲ ਪ੍ਰੀਤੀ ਪਾਈ ਜਾ ਸਕਦੀ ਹੈ ਨਿਸ਼ਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾਵਾਦਾ ਜਾਂ ਨਿਸ਼ਚਲ ਉਹਦਾ ਕੀਰਤਨ ਉਹਦੀ ਕੀਰਤੀ ਉਹਦੇ ਗੁਣ ਗਾਉਣੇ ਉਹਦੀ ਸਿਫਸਲਾਹ ਕਰਨੀ ਇਹ ਨਿਸ਼ਚਲ ਹੈ ਇਹ ਖਤਮ ਹੋਣ ਜਾਣੀ ਹੁੰਦੀ ਉਹਦੇ ਨਾਲ ਸਾਂਝ ਪਵਾ ਦਿੰਦੀ ਹੈ ਸੱਚ ਧਰਮ ਤਪ ਨਿਸ਼ਚਲ ਦਿਨ ਰਹਿਣ ਅਰਾਧਾ ਦਿਨ ਰਹਿਣ ਨਿਰੰਕਾਰ ਦੀ ਆਰਾਧਨਾ ਕਰਨੀ ਇਹ ਸਭ ਤੋਂ ਵੱਡਾ ਸੱਚ ਹੈ ਸਭ ਤੋਂ ਵੱਡਾ ਧਰਮ ਹੈ ਸਭ ਤੋਂ ਵੱਡਾ ਤਪ ਹੈ
ਹੁਣ ਬਹੁਤੀ ਵਾਰੀ ਨਾ ਸਾਡੇ ਭੁਲੇਖੇ ਜੇ ਬੜੇ ਪਏ ਨੇ ਜੀ, ਸਿਮਰਨ ਕਰਨਾ ਤੇ ਕਿਵੇਂ ਕਰਨਾ ਹੈ, ਇਵੇਂ ਨਹੀਂ ਕਰਨਾ, ਇੰਨੇ ਵਜੇ ਉੱਠਣਾ, ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਬੜਾ ਕੁਝ ਹੈ, ਬੜੇ ਸਵਾਲ ਨੇ, ਅਸੀਂ ਉੱਦਾਂ ਹੀ ਭਰੀ ਫਿਰਦੇ ਹਾਂ, ਨਾ ਤਾਂ ਕਿਸੇ ਨੂੰ ਪੁੱਛਣ ਜੋਗੇ ਵੀ ਉਹਨੂੰ ਅਜੇ ਇਹ ਨਹੀਂ ਪਤਾ ਲੱਗਿਆ ਵੀ ਰੱਬ ਦਾ ਨਾਮ ਕਿਵੇਂ ਲੈਣਾ, ਸਵਾਲ ਵੀ ਨਹੀਂ ਕਰਦੇ, ਹਾਲਾਂਕਿ ਸਾਡਾ ਸਵਾਲ ਗੁਰੂ ਕੋਲ ਪੁੱਛਣਾ ਬਣਦਾ ਹੈ। ਗੁਰੂ ਕੋਲੋਂ ਪੁੱਛੀ ਪੁੱਛਾਂਗੇ ਤਾਂ ਜੀ, ਗੁਰੂ ਨੇ ਤਾਂ ਦੱਸਿਆ ਹੋਇਆ, ਵਿਚਾਰਾਂਗੇ ਤਾਂ ਹੀ ਨਾ, ਪਾਠ ਕਰਾਂਗੇ ਆਪੇ ਸਵਾਲ, ਹਰ ਸਵਾਲ ਦਾ ਜਵਾਬ ਮਿਲ ਜਾਂਦਾ। ਅਤੇ ਮੈਂ ਸੌਖਾ ਦੱਸ ਦਿੰਦਾ, ਕਿਸੇ ਮਹਾਤਮਾ ਕੋਲ ਜਾ ਕੇ ਸਾਡੇ ਜਿੰਨੇ ਕੋ ਡੇਰੇ ਬਣ ਗਏ ਨੇ, ਉਹ ਇੰਨਾ ਕੁ ਔਖਾ ਰੱਬ ਦਾ ਨਾਂ ਕਰਤਾ ਭਾਈ, ਆਮ ਬੰਦਾ ਕਹਿੰਦਾ ਨਹੀਂ।

0: ਕੋਈ ਜਬ ਪੈ ਗਿਆ, ਕੋਈ ਹੋਰ ਕਿਤੇ ਪੰਗੇ ਪੈ ਗਏ, ਕੋਈ ਲੜਾਈ ਪੜਾਈ ਹੋ ਗਈ, ਕੋਈ ਕੇਸ ਪੈ ਗਿਆ, ਤੇ ਅਸੀਂ ਕਰਦੇ ਹਾਂ ਵੀ ਆਪਣੇ ਹੱਥ ਪੱਲੇ ਮਾਰਦੇ ਹਾਂ, ਤੇ ਜਦੋਂ ਕੋਈ ਨਾ ਚੱਲੇ, ਕੋਈ ਸੰਗੀ ਸਾਥੀ ਰਹੇ ਨਾ, ਸਾਰੇ ਜਵਾਬ ਦੇ ਜਾਣ, ਤੇ ਫਿਰ ਕੀ ਕਰੀਦਾ? ਹੇ ਸੱਚੇ ਪਾਤਸ਼ਾਹ, ਹੇ ਮੇਰੇ ਮਾਲਕਾ, ਤੂੰ ਹੀ ਆ। ਦਿਲੋਂ, ਢਿੱਡੋਂ, ਅੰਦਰੋਂ, ਰੂਹ ਦੇ ਵਿੱਚੋਂ ਫਿਰ ਨਿਕਲਦੀਆਂ ਅਰਦਾਸਾਂ। ਤੇ ਕਬੀਰ ਜੀ ਨੇ ਇਹ ਗੱਲ ਪਕੜੀ, ਉਹ ਕਹਿੰਦੇ ਕਾਮ ਪਰੇ ਹਰ ਸਿਮਰੀਏ। ਜਦੋਂ ਕੰਮ ਪੈਂਦਾ ਤਾਂ ਸਿਮਰਦਾ ਨਾ, ਐਸੇ ਸਿਮਰੋ ਨਿੱਤ, ਤੇ ਆਹ ਤਰੀਕਾ ਜੀ ਕਿਹਨੂੰ ਨੀ ਪਤਾ, ਬੜਾ ਸੁਖੈਨ ਜਿਹਾ ਮਾਰ ਗਏ। ਉਹ ਠੀਕ ਹੈ ਵੀ ਅਸੀਂ ਜਸ਼ਨ ਸਾਉਣ ਵਾਲਿਆਂ ਨੇ ਜੁਕਤੀਆਂ, ਕਿਉਂਕਿ ਜੇ ਅਸੀਂ ਸਿੱਧਾ ਹੀ ਦੱਸ ਦਈਏ ਤੇ ਫਿਰ ਤੇ ਸਾਡਾ ਵੀ ਘਾਟਾ ਨਾ, ਅੰਦਰ ਬੈਠੋ, ਕੋਈ ਗੱਲਬਾਤ ਕਰੋਗੇ, ਕੋਈ $4 ਦਓਗੇ, ਫਿਰ ਦੱਸ ਦਿਆਂਗੇ। ਆਮ ਰਿਵਾਜ ਇਹੀ ਚੱਲ ਪਿਆ ਨਾ, ਬਾਬਾ ਜੀ ਪਿਛਲੇ ਅੰਦਰ ਬੈਠੇ, ਉਹ ਜੁਕਤੀ ਦੇਣਗੇ। ਉਹ ਨਹੀਂ ਭਾਈ, ਬੜਾ ਸਖੈਨ ਮੇਰੇ ਮਾਲਕ, ਸਭ ਕੁਝ ਖੋ ਖੋ ਕੇ ਤੁਹਾਡੇ ਸਾਹਮਣੇ ਪੇਸ਼ ਕਰਤਾ ਸੀ, ਆਹ ਲਓ ਜੀ ਪੜ੍ਹ ਲਓ ਇਹਨੂੰ। ਮਹਾਨ ਗੁਰੂ ਮਾਨੇ ਉਹ ਗ੍ਰੰਥ ਹੈ ਵੀ ਨਹੀਂ ਸੀ ਕਿਹਾ, ਅਸੀਂ ਮੰਨ ਗਿਆ ਅਸੀਂ ਮੱਥਾ ਮੁੱਥਾ ਟੇਕਣ ਤੱਕ ਹੀ ਰੱਖਿਆ, ਚੱਲ ਠੀਕ ਹੈ, ਮੰਗਣ ਮੰਗਾਉਣ ਤੱਕ ਆ, ਗਿਆਨ ਵਾਲੇ ਪਾਸੇ ਨੂੰ ਵਿਰਲੇ ਤੁਰੇ ਤੇ ਹੈ ਨਹੀਂ ਵੀ ਨਹੀਂ, ਬੜੇ ਬੜੀਆਂ ਰੂਹਾਂ ਪੁੱਜੀਆਂ ਹੋਈਆਂ ਬੈਠੀਆਂ ਸੰਗਤ ਵਿੱਚ, ਤੁਹਾਡੇ ਵਿੱਚ ਖੜ੍ਹ ਕੇ ਮਾਲਕ ਦੀ ਰਹਿਮਤ ਵਾਲੇ ਬੈਠੇ ਨੇ। ਸੱਚੇ ਪਾਤਸ਼ਾਹ ਤੇ ਕਹਿੰਦੇ ਨਿਰੰਕਾਰ ਅਚਲ ਹੈ, ਅਟਲ ਹੈ, ਉਹਦੇ ਨਾਮ ਨਾਲ ਸਾਂਝ ਪਾਉਣੀ ਹੈ, ਤੇ ਜਿਹੜੇ ਦਿਨ ਰਾਤ ਉਹਦੇ ਨਾਮ ਨਾਲ ਸਾਂਝ ਪਾਉਂਦੇ ਨੇ, ਦਿਨ ਰਹਿਣ ਅਰਾਧਾ, ਜਿਹਨਾਂ ਦਿਨ ਰਹਿਣ ਅਰਾਧਨਾ ਕੀਤੀ ਹੈ ਨਾ, ਉਹਨਾਂ ਦਾ ਤਪ, ਉਹਨਾਂ ਦਾ ਸੰਜਮ, ਉਹਨਾਂ ਦਾ ਧਰਮ, ਸਭ ਕੁਝ ਉਹਦੇ ਵਿੱਚ ਆ ਜਾਂਦਾ। ਦਇਆ ਧਰਮ ਤਪ ਨਿਸ਼ਚਲੋ ਜਿਸ ਕਰਮ ਲਿਖਾਰਦਾ, ਜਿਹਨਾਂ ਨੇ ਬੰਦਗੀ ਕਰ ਕਰਕੇ ਆਪਣੇ ਲੇਖ ਲਿਖਾ ਲਏ। ਇੱਕ ਭੁਲੇਖਾ ਜਿਹਾ ਵੀ ਲੇਖ ਖਰੇ ਕਿਤੇ ਪਿੱਛੋਂ ਲਿਖੇ ਆਉਂਦੇ ਨੇ ਨਾ, ਮੇਰਾ ਆਪਣਾ ਸ਼ਾਇਦ ਮੈਂ ਗਲਤ ਹੋਵਾਂ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾਲ ਲੇਖ, ਆਪਣੇ ਲੇਖ ਬੰਦਾ ਆਪ ਲਿਖਦਾ, ਜੇ ਚੰਗੇ ਕਰਮਾਂ ਦਾ ਚੰਗਾ ਨਤੀਜਾ, ਮਾੜੇ ਕਰਮਾਂ ਦਾ ਮਾੜਾ ਨਤੀਜਾ, ਪਿਛਲੇ ਕਰਮ ਪੁਰਬਾਂ ਦੀ ਆਪਾਂ ਗੱਲ ਨਾ ਵੀ ਕਰੀਏ ਤੇ ਸਿੱਧੀ ਜੀ ਬੜੀ ਸਮਝਣ ਆਉਣ ਵਾਲੀ ਬਾਤ ਹੈ। ਕਹਿਣ ਲੱਗੇ ਤੂੰ ਆਪ ਸਿਮਰਨ ਕਰ ਕਰਕੇ ਆਪਣੇ ਕਰਮ, ਚੰਗੇ ਕਰਮ ਕਰ ਕਰਕੇ ਆਪਣੇ ਮੱਥੇ ਦੇ ਲੇਖ ਇਸ ਨਿਰੰਕਾਰ ਨਾਲ ਲਿਖਵਾ ਲਏ ਨੇ ਕਿ ਤੂੰ ਹਰ ਥਾਂ ਪ੍ਰਵਾਨ ਹੈ, ਜਿਸ ਕੋ ਪੂਰਵ ਲਿਖਿਆ ਤਿੰਨ ਸਦਾ ਸਦਾ ਅਰਾਧਾ, ਇਸ ਕਰਕੇ ਤੇਰੇ ਕਰਮਾਂ ਸਦਕਾ ਤੇਰੇ ਸਿਮਰਨ ਕਰਕੇ ਜੋ ਤੂੰ ਲੇਖ ਲਿਖਵਾ ਲਏ, ਸਮਝ ਲਓ ਤੂੰ ਸਦਾ ਸਦਾ ਅਰਾਧਾ, ਤੂੰ ਉਸ ਨਿਰੰਕਾਰ ਨਾਲ ਸਾਂਝ ਪਾ ਲਈ, ਜਿਸ ਕਰਕੇ ਤੇਰਾ ਸਭ ਕੁਝ ਪ੍ਰਵਾਨ ਹੋ ਗਿਆ, ਤੇਰਾ ਚੱਲਣਾ, ਤੇਰਾ ਕਰਨਾ, ਤੇਰਾ ਉੱਠਣਾ, ਤੇਰਾ ਬੈਠਣਾ, ਤੇਰੀ ਸੇਵਾ, ਤੇਰਾ ਸਿਮਰਨ, ਤੇਰੀ ਪਰਿਵਾਰ ਦੀ ਸੰਭਾਲ, ਸਭ ਕੁਝ ਪ੍ਰਵਾਨ ਹੋ ਜਾਂਦਾ ਹੈ ਜੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ। ਅਤੇ ਯਤਨ ਕਰੋ, ਉਠਤ ਬੈਠਤ ਸੋਵਤ ਨਾਮ, ਚੱਲਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਤੇ ਇੱਕ ਗੱਲ ਫਿਰ ਖਿਆਲ ਵਿੱਚ ਰੱਖਿਓ ਕਿ ਜਦੋਂ ਗੁਰੂ ਘਰ ਆਉਂਦੇ ਹੋ, ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜੀ ਆ ਸਕੇ, ਕੋਈ ਢੰਗ ਬਣੇ, ਭਾਵੇਂ ਦੁੱਖ ਕਰਕੇ ਆਏ ਹੋ, ਉਹ ਦੁੱਖ ਵੀ ਦਾਰੂ ਹੋ ਗਿਆ ਜਿਹਦਾ ਕਰਕੇ ਗੁਰੂ ਕੋਲ ਆ ਗਏ, ਲੇਕਿਨ ਇੱਥੋਂ ਖਾਲੀ ਨਾ ਮੁੜਿਆ ਜੇ, ਝੋਲੀ ਅੱਡ ਕੇ ਗੁਰੂ ਕੋਲੋਂ ਕੁਝ ਨਾ ਕੁਝ ਲੈ ਕੇ ਜ਼ਰੂਰ ਦਿੰਦਾ ਨਾ, ਉਹਨੇ ਦੇਣਾ ਹੀ ਆ, ਉਹਨਾਂ ਦੇ ਠਾਹ ਸੋਟਾ ਮਾਰਨਾ ਹੈ, ਭਾਵੇਂ ਅਮੀਰ ਆ ਜੇ, ਗਰੀਬ ਆ ਜੇ, ਚੰਗਾ ਆ ਜੇ, ਮਾੜਾ, ਉਹਨੇ ਉਪਦੇਸ਼ ਸੱਚ ਦੇਣਾ, ਭਾਵੇਂ ਕਿਹਨੂੰ ਚੰਗਾ ਲੱਗੇ ਕਿਹਨੂੰ ਨਾ ਲੱਗੇ। ਇਸ ਲਾਗੇ ਇੱਥੋਂ ਜਾਣ ਲੱਗਿਆ ਨਾ, ਕੁਝ ਨਾ ਕੁਝ ਲੈ ਕੇ ਜਾਏ, ਗੱਡੀ 'ਚ ਬਹਿਣ ਲੱਗਿਆ, ਜੋੜਾ ਪਾਉਣ ਲੱਗਿਆ, ਇੱਕ ਵਾਰੀ ਫਿਰ ਦੇਖ ਲਿਓ ਵੀ ਅੱਜ ਮੈਂ ਕੀ ਸਿੱਖ ਕੇ ਚੱਲਿਆ, ਮੇਰੇ ਜੀਵਨ ਵਿੱਚ ਕੋਈ ਤਬਦੀਲੀ ਹੋ ਜਾਏ। ਜਿੱਦਣ ਇਹ ਬਾਤ ਹੋਣੀ ਸ਼ੁਰੂ ਹੋ ਗਈ, ਅੱਜ ਕੁਝ, ਕੱਲ੍ਹ ਕੁਝ, ਪਰਸੋਂ ਕੁਝ, ਘਰ ਤਾਂ ਤੇਰੇ ਸਭ ਕਜੇ ਫਿਰ ਭੰਡਾਰੇ ਭਰਪੂਰ ਹੋ ਜਾਂਦੇ, ਕੋਈ ਦੁੱਖ ਨਹੀਂ ਗੜਾ ਸਕਦਾ, ਕੋਈ ਸੁੱਖ ਨਹੀਂ ਸਾਨੂੰ ਡੁਲਾ ਸਕਦਾ, ਉਹਨਾਂ ਚੁੱਕਾਂ ਨੇ ਖਿਮਾ, ਸਭ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪੈਦਾ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿਆਰੇ ਵਾਲੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਦਿਸ਼ਟੇ ਸਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਬਜ਼ਾ ਦੇ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਕੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਉਹਨਾਂ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਸ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿਚੇਤਾ ਵਰਕਾ ਸਦਕਾ ਸਰਬ ਸਭ ਕੋਏ ਜਹਾਂ ਜਾ ਖਾਲਸਾ ਜੀ ਸਭ ਤਾਂ ਤਾਰ ਸ਼ਰਿਆ ਦੇ ਫਤਿਹ ਬਿਰਤ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾ ਚੌਂਕੇ ਚੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੇਵਾ ਮਤ ਉੱਚੀ ਮਤ ਪਤ ਕਰ ਆਖਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਚਤਾਲ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਨ ਨਿਤਾਣੇ ਕੋਈ ਤਾਣ ਨਿਉਟਿਆ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਾ ਪ੍ਰਵਾਨ ਕਰਨੀ ਸਭਨਾਂ ਦੀ ਤਿਲ ਫੁਲਪਿਟਾ ਮੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕੁਰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿੰਦ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ ਆਪ ਦੇ ਦਰ ਗੁਰੂ ਸਾਹਿਬ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਹਾਰਾਜ ਜੀ ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਸੰਤਾਂ ਦੇ ਪਾਏ ਹੋਏ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਸਿੱਖ ਸੰਤ ਚੱਲਣ ਦਾ ਬਾਲੋ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨ ਤੋਂ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਪਹੀਆ ਕਾਲ ਕੀ ਤਵੀ ਚਲਾਇਓ ਸਭ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਸਹਾਏ ਅਰਜਨ ਹਰਿ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡੇਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੌਨੀ ਦਾ ਵੈਤਾਏ ਸੁਥਾਈ ਹੁਣਾ ਜੀ ਸਹਾਏ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਦਾਂ ਧਿਆਨ ਧਰਕੇ ਬੋਲਣਾ ਜੀ ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰਨੀ ਉੱਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਦ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾ ਪਾ ਸਰਦਾਸ ਬਿਨਤੀ ਰਜੋਈ ਦੋਤਰੀ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇ ਵਾਨਾਂ ਦੀ ਸੰਪੂਰਨਤਾ ਹੋਈ ਆਪ ਜੀਆਂ ਦੇ ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਸੋਹਲਾ ਸਾਹਿਬ ਜੀ ਦੇ ਪਾਵਨ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾ ਮੰਦਰ ਪ੍ਰਵਾਨ ਕਰਨੀਆਂ ਜੀ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਆਸਣ ਅਤੇ ਬਿਰਾਜਮਾਨ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ ਜੀ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਡਾਕਣੇ ਨਿਤ ਨੇਮ ਦੀਆਂ ਦਾਤਾਂ ਖੁੱਲੇ ਦਰਸ਼ਨ ਦਾਰੀ ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੇ ਸਹੀ ਪੈਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਿਆ ਵੈ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਤ੍ਰਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਇੱਕ ਅਰਦਾਸ ਪਾਠ ਕੀਰਤ ਗੁਰ ਰਾਮਦਾਸ ਰੱਖੋ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਪੁਰਸਹੁ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਸੱਜਣ ਸੱਚਾ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਨਦਰੋ ਨਦਰੀ ਨਿਹਾਲ ਕੀਤਾ ਹੈ। ਗੁਰਦੇਵ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਸਰਵਨ ਕੀਤੇ ਹਨ। ਸੋਰਠ ਕੀ ਵਾਰ ਵਿੱਚੋਂ ਸਤਿਗੁਰਾਂ ਦੇ ਪਾਵਨ 647 ਉੱਪਰ ਅਤੇ 48 ਉੱਪਰ ਇਹ ਪਾਵਨ ਪਵਿੱਤਰ ਸਲੋਕ ਅਤੇ ਪੌੜੀ ਦਰਜ ਹੈ, ਜੋ ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ ਹਨ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੀ ਪਾਵਨ ਪੌੜੀ ਹੈ। ਗੁਰਦੇਵ ਜੀ ਇਹਨਾਂ ਪਾਵਨ ਸ਼ਬਦਾਂ ਵਿੱਚ ਗੁਰੂ ਸੇਵਾ, ਪ੍ਰਭੂ ਸੇਵਾ ਦਾ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਪਿਆਰ ਭਾਵਨਾ ਸ਼ਰਧਾ ਸਮਰਪਣ ਨਾਲ ਆਪਣੇ ਗੁਰੂ ਦੀ ਆਪਣੇ ਇਸ਼ਟ ਦੀ ਸੇਵਾ ਕੀਤੀ ਹੈ, ਜੋ ਬਹੁਤ ਉਭੀ ਹੈ, ਬੜੀ ਔਖੀ ਹੈ, ਬੜੀ ਮੁਸ਼ਕਲ ਹੈ, ਪਰ ਬਹੁਤ ਭਾਗਾਂ ਵਾਲੀ ਹੈ, ਬੜੀ ਕਿਰਪਾ ਵਾਲੀ ਹੈ, ਬਖਸ਼ਿਸ਼ਾਂ ਵਾਲੀ ਹੈ। ਜਿਨ੍ਹਾਂ ਨੇ ਗੁਰੂ ਦੀ ਐਸੀ ਸੇਵਾ ਕਮਾਈ ਹੈ, ਜੋ ਮਨ ਨੂੰ ਇਸ ਅਵਸਥਾ ਵਿੱਚ ਰੱਖ ਕੇ ਕਮਾਉਣੀ ਪੈਂਦੀ ਹੈ ਕਿ ਜਿਵੇਂ ਵਿਗੜਦੇ ਹੋਏ ਹਾਥੀ ਉੱਤੇ ਅੰਕਸ਼ ਹੁੰਦਾ ਹੈ, ਕੁੰਡਾ ਹੁੰਦਾ ਹੈ, ਜਿਵੇਂ ਅਹਿਰਨ ਉੱਤੇ ਹਰ ਰੋਜ਼ ਸੱਟਾਂ ਪੈਂਦੀਆਂ ਹਨ, ਇਸੇ ਤਰ੍ਹਾਂ ਮਨ ਨੂੰ ਜਿਹੜਾ ਹੈ ਉਹ ਸ਼ਬਦ ਦੇ ਅੰਕਸ਼ ਨਾਲ, ਗਿਆਨ ਦੇ ਹਥੌੜੇ ਦੇ ਨਾਲ ਸਦਾ ਇੱਕ ਲੈ ਰੱਖਣਾ ਪੈਂਦਾ ਹੈ, ਗੁਰੂ ਚਰਨਾਂ ਵਿੱਚ ਸਮਰਪਿਤ ਕਰਨਾ ਪੈਂਦਾ ਹੈ। ਆਪਣੀਆਂ ਵਾਸ਼ਨਾਵਾਂ, ਆਪਣੀਆਂ ਖੁਆਇਸ਼ਾਂ, ਆਪਣੀਆਂ ਇੱਛਾਵਾਂ ਨੂੰ ਮਾਰ ਕੇ ਜੋ ਵੀ ਜੀਵ ਉਸ ਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾਦਾਰ ਬਣਦਾ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਆਪਣਾ ਤਨ ਮਨ ਅੱਗੇ ਰੱਖ ਦਿੰਦਾ ਹੈ, ਫਿਰ ਉਹਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਸੁੱਖ ਪ੍ਰਦਾਨ ਵਾਹਿਗੁਰੂ ਕਰਦਾ ਹੈ, ਜੋ ਐਸੀ ਸੇਵਾ ਭਾਵਨਾ ਨਾਲ ਗੁਰੂ ਦੇ ਚਰਨ ਪਕੜਦਾ ਹੈ, ਗੁਰੂ ਰੀਝਦਾ ਹੈ ਅਤੇ ਆਪਣੇ ਸੇਵਕ ਨੂੰ ਸਾਰੀਆਂ ਖੁਸ਼ੀਆਂ ਪ੍ਰਦਾਨ ਕਰਦਾ ਹੈ। ਗੁਰੂ ਲਈ ਕੋਈ ਵੀ ਰਿਸ਼ਤਾ ਮਹੱਤਵ ਨਹੀਂ ਰੱਖਦਾ, ਉਹ ਸਭਨਾਂ ਨੂੰ ਇੱਕੋ ਜਿਹਾ ਪਿਆਰ ਬਖਸ਼ਿਸ਼ ਕਰਦਾ, ਭਾਵੇਂ ਕੋਈ ਨਾਤੇ ਵਿੱਚ ਪੁੱਤਰ, ਮਿੱਤਰ, ਭਰਾ, ਸਖਾ, ਸੰਬੰਧੀ ਹੋਵੇ। ਜਿਸ ਨੇ ਵੀ ਗੁਰੂ ਨੂੰ ਸੇਵਾ ਕਰਕੇ ਰਜਾਇਆ ਹੈ, ਗੁਰੂ ਉਸ ਨੂੰ ਹੀ ਆਪਣਾ ਪਿਆਰ, ਆਪਣੀ ਰਹਿਮਤ ਦੇ ਕਰਕੇ ਨਿਵਾਜਦਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਜੂਨ ਦਾ ਮਹੀਨਾ, ਇਹ ਸਾਰਾ ਪਹਿਲਾ ਹਫ਼ਤਾ ਜੋ ਹੈ ਜੂਨ ਦਾ, ਸ਼ਹੀਦਾਂ ਦਾ ਹਫ਼ਤਾ ਹੈ, 84 ਦਾ ਜੋ ਘੱਲੂਘਾਰਾ ਹੋਇਆ ਹੈ, 1, 2, 3, 4 ਤਰੀਕ ਤੋਂ ਹੀ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹਿੰਦੁਸਤਾਨ ਦੀਆਂ ਫੌਜਾਂ ਨੇ ਹਮਲੇ ਕੀਤੇ, ਘੇਰਾਬੰਦੀ ਕੀਤੀ, 2 ਤਰੀਕ ਤੋਂ ਹੀ ਸਿੰਘ ਸ਼ਹੀਦ ਹੋਣੇ ਪ੍ਰਾਰੰਭ ਹੋਏ, ਉਹਨਾਂ ਸ਼ਹੀਦਾਂ ਨੂੰ ਵੀ ਆਪਾਂ ਯਾਦ ਕਰਨਾ ਹੈ, ਜਿਨ੍ਹਾਂ ਨੇ ਪੰਥ ਦੀ, ਗ੍ਰੰਥ ਦੀ, ਪਤ ਆਬਰੂ ਦੇ ਲਈ ਆਪਣਾ ਆਪਾ ਕੁਰਬਾਨ ਕੀਤਾ। ਸੋ ਸਾਰੇ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਹੈ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਤ ਵਾਹਿਗੁਰੂ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਕਲ ਕਲੇਸ਼ ਤਨ ਮਾਹੀ ਮਿਟਾਵੋਂ ਸਿਮਰੋਂ ਜਾਸ ਵਿਸੰਬਰੇ ਕੈ ਨਾਮ ਜਪਤਾ ਗੰਤ ਅਨੇਕੈ ਬੇਦ ਪ੍ਰਾਣ ਸਿਮਰਤ ਸੋਦਾਖਿਅਰ ਕੀਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕਿ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੁਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੀ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸੁਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚੋਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੇ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਤੁਪਾਰੀ ਹਰ ਕੋ ਨਾਮ ਕਿਨ ਵਾਹੇ ਉਧਾਰੀ ਅਨਿਕ ਬੁਨੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਨਿਕ ਮਾਇਆ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜਿਹ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਕ ਬਿਗਨ ਜੈ ਆਈ ਸੁੰਗਾਰੈ ਹਰ ਕਾ ਨਾਮ ਤੁਤਕਾਲ ਉਧਾਰੈ ਅਨਿਕ ਜੋਨ ਜਨ ਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਵ ਖੋਵੈ ਐਸਾ ਨਾਮ ਜਪੋ ਮਨ ਰੰਗ
ਨਾਨਕ ਪਾਈਐ ਸਾਧ ਕੈ ਸੰਗ, ਜਿਹ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਥੂਸਾ, ਜੇ ਪੈਡੈ ਮਾਂਦ ਗੁਬਾਰਾ, ਹਰ ਕਾ ਨਾਮ ਸੰਗ ਜਿਆਰਾ, ਜਹ ਪੰਥ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜਹ ਮਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਾਤਰੇ ਕਾ ਮਨ ਤੁਝ ਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਿਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ, ਮੰਤਨ ਰੰਗ ਰੱਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੌ ਮੁਕਤ ਜੁਗਤ, ਹਰ ਕੈ ਨਾਮ ਜਨ ਕੌ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਵਦੀਨਾ, ਹਰ ਹਰ ਜਨ ਕੈ ਓਟ ਸਤਾਨੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਧੀਨ ਹਰ ਹਰ ਗੁਣ ਗਾਵ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲੱਤਾ, ਨਾਮ ਕਿਵੇਂ ਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਖ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਹੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੋ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਿਕ ਸਵ ਹੈ ਵਰ ਭੂਮਦਾ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਸਾਧਨ, ਨਿਮਖ ਨਿਮਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰ ਤੇ ਛੁਟੈ, ਗਰਭ ਗੁਮਾਨ ਮਨ ਤੇ ਉੱਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਬਿਕੀ ਹਟ ਰਹਿ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਬਤਤ ਬਹਮੂਚ, ਬਹੁਤ ਸਿਆਨਕ ਚਮਕਾ ਭਉ ਵਿਆਪੈ, ਅਨਿਕ ਜਤਨ ਕਰ ਤ੍ਰਿਸਨਾ ਤ੍ਰਾਪੈ, ਭੇਖ ਅਨੇਕ ਅਗਨੀ ਬੁਝੈ, ਕੋਟ ਉਪਾਵ ਦਰਕੈ ਨਹੀਂ ਸਿਜੈ, ਛੋਟ ਸੁਨਾਯੂ ਪਿਆਲ ਮੁਹਿ ਵਿਆਪੈ, ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿੰਤਿਨ ਨਿਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾ ਸੰਗੇ ਹੋਮੈ ਚੋਰੈ, ਜੇ ਕੋ ਜਨ ਮਰਨ ਤੇ ਡਰੈ, ਸਾਜਨ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨੋ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਰ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪੁਨ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਵ ਤੇਰਾ ਤਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵੋ ਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤਮ ਜਨ ਹੋ ਆਪੇ, ਆਪਣ ਸੰਗਾ ਪ੍ਰਭਰਾਤੀ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਵਰ ਨ ਜਾਣ ਸੁਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾ, ਨਾਨਕ ਜੀ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ, ਅਸ਼ਟਪਦੀ।
रमैया के गुण चेत परानी, कवन मूल ते कवन दृष्टानी, जिन तू सासवार सीगारिया, गर्भ अगन में जिन्हें उबारिया, बार व्यवस्था तुझे प्यार है दूध, पर जो बिन भोजन सुख सूद, बिरध पयाओ पर साख सैन मुख पयाओ बैठ कौ दै, एहो निर्गुण गुण कछु न बूझै, बख्श ले तो नानक सीजै, जे प्रसाद धारू पर सुख बसै, सुत प्रात मीत बनता संघासै, जे प्रसाद पीवै सी तर जला, सुखदाई पवन पव कमुला, जे प्रसाद भोगै सब रसा, सब समग्री संसात बसा, दीने हस्त पाव करने तर सनांत से त्याग, अवर संग रचना ऐसे दुख मुड़ंद व्याप्य, नान काढ़ लेहु प्रव्याप्य, आद अंत जो रखन हारू, तिस्यो प्रीत न करे गवारू, जाकी सेवा नव निड पावे, तास्यो मूड़ा मन नहीं लावे, जो ठाकुर सा सदा हजूरे, ताको अंधा जानत दूरे, जाकी टहल पावे, दरगह मानत से विसारे मुक्त अजात, सदा सदाए भूलनहार, नानक रखनहार, अपार रतन त्याग कौडी संग रचै, सा छूट छूट संग मचै, जो छडना सो अस्थिर कर मानै, जो होवन सो दूर परानै, छोड़ जाए तिसका श्रम करै, संग सहाय तिस पर हरै, चंदन ले पुतारै धोए, गर्द प्रीत भस्म संग होए, अंधकू मैं पतत बिकराल, नानक काढ़ लेहु प्रभु दयाल, करतूत पशु की मानस जात, लोक पचारा करै दिन रात, बाहर पेखंतर मल माया, चपस नाई कछ करै छपाया, बाहर ज्ञान ध्यान स्नान, अंतर व्यापै लोभ सुवान, अंतर अगन बाहर तन स्वाहा, गल पाथर कैसे तरह था, जाके अंतर बसै प्रव्याप, नानक तीजन सह सुमात, सोने अंधा कैसे मार्ग पावै, कर गह लेहु ऊड़ निभावै, कहां बुझारत बुझै डोरा, निष्कहिए तू समझै पूरा, कहां विष्णु पद गावै गुंग, जतन करै ताओ पी सुर भंग, कै पिंगल पर्वत पर पवन, नहीं हो तू हा उस गवन, करतार करुणा मैं दीन बेनती करै, नानक तुमरी कृपा तरै, संग सहाय सुआवै न चीत, जो बैराई ता सुप्रीत, बलवा के गृह पीतर बसै, अनद केल माया रंग रसै, दृढ़ कर्मा न मने प्रतीत, काल न आवै मूढ़े चीत, बैर विरोध काम क्रोध मोह, झूठ विकार महा लोभ ध्रोह, याहु जुगत बिहानी कई जन्म, नानक राख लियो अपन कर कर्म, तू ठाकुर तुम पै अरदास, जियो पिंड सब तेरी रास, तुम आत पिता हम बारक तेरे, तुमरी कृपा मैं सुख कनेरे, कोई न जाने तुमरा अंत, उच्चे ते उच्चा भगवंत, सगल समग्री तुमरै सूत्र धारी, तुम ते हो सुआज्ञाकारी, तुमरी गत में तो तुम ही जानी, नानक दास सदा कुर्बानी, श्लोक देन हार प्रभ छूट कै लागै अनुसवाई, नानक कहू न सी जई, बिन नावै पत जाय अष्टपदी, दस वस्तु ले पाछै पावै, एक वस्त कारण विकोट गवावै, एक भी न दे दस भीर ले, तो मूड़ा कहु कह करे, जिस ठाकुर स्यो नाही चारा, ताको की जय सद नमस्कार, आजा कै मन लागा प्रमीठा, सर्व सुख ताहू मन उठा, जिजने अपना हुक्म मनाया, सर्व तो नानक तिन पाया, गन सौ अपनी दे रास, खात पीत वरतैन दुलास, अपने मन कछ बहुत साहु ले, अज्ञानी मन रोस करे, अपनी प्रतीता भी खोवै, बहुर उसका विश्वास न होवै, जिसकी बस्ति से आगै राखै, प्रभ की आज्ञा मन मस्त है, उसते चौगुन करै निहाल, नानक साहिब सदा दया, अनिक भांत माया के हेत, सर पर होवत जान अनेत, बिर की छाया स्यों रंग लावै, बिन सब मन पछतावै, जो दिसै सो चलन हार, लपट रहो तै अंध अंधार, बटाऊ स्यों जो लावै नेहिता, को हाथ न आवै, के मन हर के नाम की बिरी सुखदाई, किर कृपा कर कृपा नानक आप ले लाई, मिथ्या तान तान कुटम सबाया, मिथ्या हो मैं ममता माया, मिथ्या राज वन तन माल, मिथ्या काम क्रोध विकराल, मिथ्या रथ हस्ती अश्व वस्त्रा, मिथ्या रंग संग माया पेख हस्ता, मिथ्या ध्रुव मोह अभिमान, मिथ्या सुप्रकृत गुमान, स्त्री भग सादगी शरण, नानक जप जप जीवे हर के चरण, मिथ्या श्रवण पर निंदा सुन है, मिथ्या हस्त पर दर्व को हिर है, मिथ्या नेत्र पेखत पर त्रै रूपाद, मिथ्या रसना भोजन अनुस्वाद, मिथ्या चरण पर विकार को ताव है,
ਮਿਥਿਆ ਮਨ ਪ੍ਰਲੋਭ ਲੁਭਾਵੈ, ਮਿਥਿਆ ਤਨੀ ਪਰ ਉਪਕਾਰਾ, ਮਿਥਿਆ ਬਾਸ ਲੇਚ ਬਿਕਾਰਾ, ਬਿਨ ਬੂਜੇ ਮਿਥਿਆ ਸਫੈ, ਸਫਲ ਦੇ ਨਾਨਕ ਹਰਿ ਹਰਿ ਨਾਮ ਲਏ। ਬਿਰਤੀ ਸਾਖਤ ਕੀ ਆ ਰਜਾ, ਸਾਚ ਬਿਨਾ ਕਹਿ ਹੂਵਤ ਸੁੱਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਆਖੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜੰਜੀ ਘਟ ਵਸਿਓ ਹਰਿ ਨਾਉ, ਨਾਨਕ ਥਾਕੈ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕਮਾਵਤ, ਮਨੀ ਪ੍ਰੀਤ ਮੁਖੋ ਗੰਡਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪਰਾਤਾ, ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ, ਆਪਹਿ ਆਪਾਪ ਕਰਤ ਨਵੇਰਾ, ਕਿਸੈ ਦੂਰ ਜਿਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨ ਸਗਲ ਤੇ ਰਹਿਤ, ਸਭ ਕ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂਤ ਨੰਤਰ ਰਿਹਾ ਸੁਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ, ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨਵਾਏ, ਜੇ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰਹੁ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸੁਦਾ ਧਿਆਈਐ ਧਿਆਵਣ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਤਵਰ ਲੁਭਾਵੈ, ਜੇ ਪ੍ਰਸਾਦ ਸੁਖ ਸੀ ਸੋਈ ਜੈ, ਮਨਾਠ ਪਹਿਰ ਥਾਕਾ ਜਸ ਗਾਵੀ ਜੈ, ਜੇ ਪ੍ਰਸਾਦ ਤੂੰ ਸਭ ਕੋ ਮਾਨੈ, ਮੁਖਤਾ ਕੋ ਜਿਸ ਰਸਨ ਬਖਾਨੈ, ਜੇ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪ ਦਰਗੈ ਮਨ ਪਾਵੈ, ਨਾਨਕ ਪਤ ਛੇਤੀ ਕਰ ਜਾਵੈ, ਜੇ ਪ੍ਰਸਾਦ ਆਰੋ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਿਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭਤਾ ਕਹਿ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭੇ ਉੱਚੇ, ਜੇ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਭੁੱਖਨ ਪਹਿਰੀ ਜੈ, ਮਨ ਤੇ ਸਿਮਰਤ ਕਿਉ ਆਲਸ ਕੀ ਜੈ, ਜੇ ਪ੍ਰਸਾਦ ਹਸਤ ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ, ਜੇ ਪ੍ਰਸਾਦ ਬਾਗ ਮਿਲਕਤ ਨਾ ਰਾਗ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠ ਸਤ ਤਿਸੈ ਧਿਆਈ, ਤਿਸੈ ਧਿਆਈ ਜੋ ਇਹ ਕਲਖ ਹੈ, ਹਾਉ ਹਾਂ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੈ ਪੁਨ ਬਹੁਦਾਨ, ਮਨਾਟ ਪੈਰ ਕਰ ਦਿਸ ਕਾ ਧਿਆਨ, ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾ, ਸੋ ਪ੍ਰਭ ਸਿਮਰ ਸਦਾ ਦਿਨਦਾ, ਜੇ ਪ੍ਰਸਾਦ ਤੇਰੀ ਪਤਰੈ ਗੁਰਪ੍ਰਸਾਦ, ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੈ ਕਰਨਾ, ਜੇ ਪ੍ਰਸਾਦ ਭਿਖੈ ਵਿਸਮਾ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਪ੍ਰਸਨਾ, ਜੇ ਪ੍ਰਸਾਦ ਹਸਤ ਕਰ ਚਲਹਿ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਬ੍ਰਹਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿ ਸਮਾਵੈ, ਸਭ ਪ੍ਰਭ ਤਿਆਗ ਵਰ ਕਤ ਲਾਗੂ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨਮੂਰਤਾ ਕੋ ਜਾਪ, ਜੇ ਪ੍ਰਸਾਦ ਤੇਰੀ ਕਾ ਜੇ ਪ੍ਰਸਾਦ ਤੇਰੇ ਕਾਰਜ ਬੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ, ਤੂੰ ਤਾ ਸਿਉਰਾ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਪ ਜਪੈ ਜਪ ਸੋਏ, ਆਪ ਜਪੈ ਜਪੈ ਸੋ ਨਾਓ, ਆਪ ਗਾਵਾ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ, ਪ੍ਰਭ ਸੁ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੁ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਓ ਤਿਤ ਲੱਗੈ ਹਰਨਾਥ, ਨਾਨਕ ਕਿਨ ਕਹਿ ਕਛੂ ਨਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਖਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖੂ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੈ ਬਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁਝੈ ਬ੍ਰਹਮ ਨੀਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕੂ ਪਰ ਜਤਨ, ਸਾਧਕੀ ਮਹਿਮਾ ਬਰਨੈ ਕੌਣ ਪੁਰਾਨੀ, ਨਾਨਕ ਸਾਧਕ ਸੋਭਾ ਪਰਮਾਹੀ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਵੈਨ, ਸਾਧਕ ਸੰਗ ਨ ਕਤੂ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਰ, ਸਾਧੂ ਕੈ ਸੰਗ ਮਹਾਪੁਨੀ, ਸਾਧ ਸੰਗ ਕਿਸਿਓ ਨੀ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੀ ਪਰਮਾਨੰਦਾ, ਸਾਧਕ ਸੰਗ ਨਾ ਹੀ ਹਉਤਾਪ,
ਸਾਧਕ ਸੰਗਤ ਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਹੀਂ ਕਛ ਘਾਲ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲੈ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਵਸੈ ਥਾਨੇ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦਿੜੈ ਸੁਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਾਮੂ ਨਾਨਕ ਸਾਧਕ ਸੰਗ ਸਫਲ ਜਨਮੂ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਪਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਕੁਦਰੈ ਸਾਧ ਸੰਗ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨ ਮੰਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੈ ਬ੍ਰਹਮ ਮੀਠਾ ਸਾਧੂ ਕੈ ਸੰਗ ਘਟ ਗੱਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੈ ਤੇਤਾ ਵਖਿਆ ਨੈ ਸਾਧਕ ਉਪਮਾ ਤਿਓ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸੁਧਾ ਬੇਅੰਤ ਸਾਧਕ ਸੋਭਾ ਉੱਚ ਤੇ ਉੱਚੀ ਸਾਧਕ ਸੋਭਾ ਮੂਛ ਤੇ ਮੂਚੀ ਸਾਧਕ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਤ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਕਿਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦਿਸ਼ਮਾਨ ਜੈਸੇ ਰਾਜ ਰੰਕੋ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰ ਜੇ ਗਿਉਂ ਵਸਦਾ ਕੋ ਖੋਦੈ ਕੋ ਚੰਦ ਲੇਪ ਬ੍ਰਹਮ ਗਿਆਨੀ ਕਾ ਹੈ ਗੁਣਾਉ ਨਾਨਕ ਜਿਉ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸ਼ਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੇ ਬਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਿਨ ਭਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਟ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਾ ਸਗਲ ਮਨ ਵਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਿਤ ਕੌਣ ਵਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਖ ਜੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰਧਾਰ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕੋ ਪਰ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਈ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੈ ਨੇਤਰ ਸਾਧ ਕਿ ਟੈਲ ਸੰਸੰਗ ਹੇਤ ਕਰਨ ਸੁਣੈ ਕਾਹੂ ਕੀ ਨਿੰਦਾ
ਸਭ ਤੇ ਜਾਨ ਹੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨਮਨ ਤੇ ਟਰੈ ਇੰਦਰੀ ਜਿਤ ਪੰਜ ਦੋਖ ਤੇ ਰਹਿ ਤਨਾਨ ਕੁਟ ਮਤੇ ਕੋ ਐਸਾ ਪਰਸ ਬੈ ਸੁਣੋ ਸੋ ਜੀ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤ ਨਿਰੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿੜੈ ਵਰਹਿ ਨਾਮ ਜਪਾਵੈ ਨਾਨਕੋ ਬੈਸਨੁ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਸੰ ਪਾਪਾ ਮਲਕ ਹੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਬੁ ਦੇ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੈ ਸਥੂਲ ਚੌਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾ ਸੰਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਲੋਕਾ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਵ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮੇ ਤਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ ਆਪੇ ਕਰਨ ਕਰਾਵਣ ਜੋ ਪ੍ਰਭਾਵੈ ਸੋਈ ਪੁਨ ਹੋਗ ਪਸਰਿਓ ਆਪ ਅੰਤ ਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰ ਅਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੀ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋਟ ਨਪਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇ ਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹੀ ਰਹਿ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸੁਰਮ ਆਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸ਼ਿਅਰ ਸੂ ਨਖੇਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤਾਰ ਹੈ ਨਾਨਕ ਜੀ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ੍ਰ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਸ ਸਭ ਤੇ ਨੇਰੇ ਸਭ ਉਤੇ ਦੂਰ ਨਾਨਕਾ ਬਲਿਪਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਰ ਲੈ ਤਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੀ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੂਤ ਕਿੰਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇਕੰਕਾਰ ਕਈ ਕੋਟ ਕਿੰਨੇ ਬਹੁਭਾਤ ਪ੍ਰਭ ਤੇ ਹੋਏ ਬ੍ਰਹਮਾ ਸਮਾਤਾ ਕੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤਮ ਪ੍ਰਗਾਸ
ਕਈ ਕੋਟ ਤਤ ਕੇ ਬੇਤੀ ਸਦਾ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਾ ਸੁਖ ਸਹਿ ਸੰਭਾਵੈ ਆਪਣੇ ਜਨ ਕੋ ਸਾਹ ਸਾਹ ਸੰਭਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਈ ਨਾਨਕ ਜਿਸ ਬਲੇ ਹਾਰਨ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤੁਜ ਭਾਵੈ ਸੋਈ ਹੋ ਕਿਨ ਮੈਂ ਥਾਪ ਤਾਪਨ ਹਾਰ ਅੰਤ ਨਹੀਂ ਕਿਛ ਪਾਰ ਵਾਰ ਹੁਕਮੇ ਧਾਰ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭਾਵੈ ਮਾਨੂ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਕੈ ਪ੍ਰਭਾਵੈ ਤਾਂ ਪਤ ਸੁਧਾਰੈ ਆਪ ਕਰੇ ਆਪਣ ਵਿਚਾਰੈ ਦੋਵਾਂ ਸਿਰਿਆਂ ਕਾਪ ਸੁਆਮੀ ਕੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨੂ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਖ ਤੇ ਕਿਆ ਹੋਇਆ ਆਵੈ ਜੋ ਤੁਝ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤੁਝ ਭਾਵੈ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੈ ਜੀ ਜਾਣ ਤਾਪਨਾ ਬਚੈ ਭਰਮੇ ਭੂਲਾ ਦਹਿ ਦਿਸਾਵੈ ਨਿਮਕਮਾ ਚਾਰ ਕੁੰਟ ਫਿਰਿਆ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨੂ ਤੇ ਜੰਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਭਾਰ ਬਣੋ ਗਰੀਬ ਨਿਵਾਜ ਜਾਗਾ ਦਿਸ਼ ਕਛੂ ਨਾਇਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣਤਾ ਬਣਾਈ ਨਾਨਕ ਜੀਵੈ ਦਿਖ ਵਡਾਈ ਇਸਕਾ ਬਨਾ ਹੀ ਸਹਾਸ ਕਰਨ ਕਰਾਵਣ ਸਰਬ ਕੋ ਨਾਥ ਅਗਿਆ ਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬੂ ਉਚ ਨੀਚ ਮੈਂ ਬਸੈ ਕਬੂ ਸੋਗ ਹਰ ਕਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਆਕਾਸ ਪਿਆਰ ਕਬੂ ਬੀਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨ ਹਾਰ ਕਬੂ ਨਿਰਤ ਕਰੈ ਬਹੁਪਾਸ ਕਬੂ ਸੋਏ ਰਹਿ ਕਿਨ ਰਾਤ ਕਬੂ ਮਹਾ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਭੇਖਾਰ ਨੀਚ ਕਾ ਸਾਜਾ ਕਬੂ ਫਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੂਨ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸਨਾਨ ਕਬੂ ਸਿਰ ਸਾਧਕ ਮਗਿਆਨ ਕਬੂ ਕੀਟ ਹਸਤ ਪਤੰਗ ਹੋਈ ਜੀ ਯਾਨਕ ਜੁਨ ਭਰਮੈ ਭਰਮਈਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਿਛਾਵੈ ਜੋ ਤਿਸ ਭਾਵੈ ਸੋਏ ਹੋਏ ਨਾਨਕ ਦੂਜਾ ਵਰ ਨਾ ਕੋਏ ਕਬੂ ਸਾਧ ਸੰਗਤ ਉਹ ਪਾਵੈ ਸਵਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਸਵਸਥਾਨ ਕਾ ਨਹੀਂ ਵਿਨਾਸ਼ ਮੰਤਨ ਅੰਮ੍ਰਿਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲੇ ਆਏ ਕਟਾਨਾ ਤਿਉਂ ਜੋਤੀ ਸਮਝੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰਾਜ ਵਿਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਤ ਵਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੈ ਜਿਨ ਮਰੈ ਬੋ ਜੁਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਵਾਵੈ ਤਿੰਨ ਸਮਾਨ ਕਾ ਸੰਗ ਨ ਜਾਵੈ ਬੋਲ ਸਕਰਮਾ ਅਨੁਖ ਉਪਰ ਕਰਿਆਸ ਫਲ ਭੀਤਰ ਤਾਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਈ ਜਾਏ ਪਸਮੰਤ ਕਿਸੈ ਨ ਬਧਿਆ ਆਪ ਅਹੰਕਾਰੀ ਧਰਮ ਰਾਜ ਜਿਸ ਕਰੇ ਕੁਵਾਰੀ ਗੁਰਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਿਨ ਨਾਨਕ ਤਿਰਕੈ ਪ੍ਰਵਾਨ ਕੂਟ ਕਰਮ ਕਰਿਆ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰ ਤਾਰੇ ਨਿਕ ਤਪੱਸਿਆ ਕਰੇ ਅਹੰਕਾਰ ਨਕ ਸੁਰ ਫਿਰ ਅਵਤਾਰ ਨਿਕ ਜਿਤਨ ਕਰਾ ਤੁਮ ਨਹੀਂ ਦਰਵੈ ਹਰ ਦਰ ਗਹਿ ਕਹੁ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨ ਆਵੈ ਸਰਬ ਕੀ ਰੇਂਜਾ ਕਾਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੁਨ ਮੈਂ ਫਿਰਤਾ ਜਬ ਧਾਰੈ ਕੁ ਬੈਰੀ ਮੀਤ ਤਬ ਲਗਨੇ ਚੁਨਾ ਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਕਹੁ ਛੁਟੈ ਸੈਸ ਕੱਟੇ ਲੱਕ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਿੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੇ ਹੱਥ ਕਾ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਛ ਕਿਨੋ ਸੋ ਆਪਣਾ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੇ ਕਰੇ ਵਿਵੇਕ
ਆਪੇ ਕਾਪੇ ਅਨੇਕ ਮਰੇ ਨ ਵਿਨਸਿਆ ਵੈ ਨ ਜਾਏ ਨਾਮ ਸਦੀਰਿਆ ਸਮਾਇਆ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕੁਛ ਉਸਕਾ ਕਰਨੇ ਔਰ ਉਸਦੇ ਪਿੰਨ ਕਹੋ ਕਿ ਛੋਏ ਥਾਂ ਤਨੰ ਤਰੀਕੇ ਸੋਏ ਆਪਣੇ ਚਲਤਾਪ ਕਰਨੇ ਹਾਰ ਕਵਿਤ ਕਰੇ ਰੰਗ ਆਪ ਆਰ ਮਨ ਮੈਂ ਅਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਿਗਿਆਨੀ ਸੱਚ ਸੱਚ ਸੱਚ ਸਭ ਕੀਨਾ ਕੂੜ ਮਧਿ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਪਰ ਸੁਣੀ ਸ਼ਰਵਣ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ

ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ ਆਪੈ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ।

ਜੀਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸਤੇ ਉੱਪਰ ਨਹੀਂ ਵਿਚਾਰ,

ਮਾਨੁ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਠਹਿਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸੋ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਨ ਸਾਗਰ ਤਰਹੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਕੇਵ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੁ ਦਹਰੁ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤੋ ਨਾਰਾਇਣ ਏਕੇ ਗੁਰੂ ਬਜਾਕੇ ਰੰਗ ਅਨੇਕ ਗੋਪਾਲ ਦਮ ਉਤਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਗਵਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੇਖ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਹਿ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕਹਿ ਮਾਤੇ ਨਾਨਕ ਕੁਦਰਤ ਤਿਨ ਕਹਿ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸੁਭਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾ ਜੰਜਾਲ ਵਿਕਾਰ ਤੇਰੇ ਤੇ ਰਾਮ ਨਾਮ ਸੋ ਨਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹਿ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉਜ ਪਾਏ ਸਥਾਨ ਬਹੁਰ ਨ ਹੋਵੈ ਆਵਣ ਜਾਣ ਹਰ ਤਨ ਕਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤਰਿਤ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਹੋ ਨਿਧਾਨ ਜਪੈ ਮਨ ਕੋਈ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸ਼ਗਲ ਮਥਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਇਕ ਨਾਮ ਮਨਮਾਹੀ ਸੁਮਾਨੀ ਦੁਖ ਰੋਗ ਬਿਨਸੇ ਪੈ ਭਰਮ ਸਾਧ ਨਾਮ ਨਿਰਮਲ ਤਾਕੀ ਕਰਮ ਸਭ ਤੇ ਉੱਚ ਤਾਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ।

ਵਿਣ ਸਤਿਗੁਰ ਮੁਕਤ ਨ ਪਾਏ। ਆਵਹ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਿੰਗ ਪਾਣੀ, ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਾਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੇ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।

ਰਾਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸੱਚ ਅਲਖ ਵੇਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ ਸੱਚੈ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ। ਇਹੋ ਸੱਚਾ ਸੁਹਿਲਾ ਸੱਚੈ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆ ਵਹੇ,

ਸਹਾਇ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੇ ਕੇ ਬੋਹਿਤ ਨਾਮ ਕੇ ਜਹਾਜ, ਚਵਰ ਤਾਖਤ ਛਤਰ ਦੇ ਮਾਲਕ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ, ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦਾ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਾਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ, ਨਾਮ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹੋ ਮਹਾਰਾਜ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ, ਵਸਤਰਾਂ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸੈਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ, ਬਾਣੀ ਸਰਵਣ ਕਰਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰੋ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਦੇ ਵਿੱਚ, ਨਾਮ ਦਾ ਪ੍ਰਗਾਸ, ਦੁੱਖਾਂ ਦਾ ਨਾਸ, ਆਪਣੀ ਯਾਦ ਬਖਸ਼ਿਸ਼ ਕਰਨੀ ਮਹਾਰਾਜ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਮੀਡੀਆ ਦੇ ਰਾਹੀਂ ਆਪ ਜੀਆਂ ਦੀਆਂ ਯਾਦ ਵਿੱਚ ਜੁੜੀਆਂ ਨੇ ਮਹਾਰਾਜ ਜੀ, ਤਿੰਨਾਂ ਦੀ ਅਰਦਾਸ, ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਤੰਦਰੁਸਤੀਆਂ, ਵਿੱਦਿਆ ਦਾ ਦਾਨ, ਮਹਾਰਾਜ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ ਮਹਾਰਾਜ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਆਪਣੀ ਯਾਦ ਬਖਸ਼ਿਸ਼ ਕਰਨੀ, ਮਿਹਰ ਭਰਿਆ ਹੱਥ ਰੱਖ ਕੇ ਸਭ ਦਾ ਭਲਾ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ

ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਮਹਾਰਾਜ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਮਹਾਰਾਜ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਅੜੇ ਸੋ ਝੜੇ ਤੇਰੀ ਸ਼ਰਨ ਪਰੇ, ਸੋ ਤਰੇ ਕਲਾ ਆਪ ਜੀਆਂ ਦੀ ਵਰਤੈ, ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਓ ਜਾਚਿਤ ਇੱਕ ਸ਼ਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲੇ ਉਹ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਧੰਤਾ ਦੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਵਿੱਚ ਸਮਾਂ ਨਿਕਾਲਦੇ ਹੋਏ ਅੰਮ੍ਰਿਤ ਵੇਲੇ ਗੁਰੂ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਕਰਕੇ ਹਜ਼ੂਰੀ ਰਾਤੀ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਉ ਪਿੰਡ ਸਭ ਤਿਸਦਾ ਦੇਖਾ ਜਯਾ ਗਵਾਈ ਹੈ। ਜੇ ਲੋੜ ਹੈ ਚੰਗਾ ਆਪਣਾ ਕਰਪਨੋ ਨੀਚ ਦਾਈ ਹੈ। ਜੇ ਜਰਵਾਣਾ ਪਰ ਹਰੈ ਜਰਵੇਸ਼ ਕਰਿੰਦੀ ਆਈ ਹੈ। ਉਹ ਰਹਿ ਨਾ ਭਰੀਏ ਪਾਈਏ, ਉਹ ਰਹਿ ਨਾ ਭਰੀਏ ਪਾਈਏ।

ਗੁਰ ਸਿਵ ਕੀ ਤੇ ਸੰਤੋਖੇ ਜਿੰਨੀ ਸੱਚੋ ਸੱਚ ਤੇ ਆਇਆ ਓਨੀ ਮੰਦਾ ਪੈ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵਾ ਚੜ੍ਹਾ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨਾ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖੁਸਮੇ ਕਾ ਮਹਿਲ ਪਾਏ ਸੀ ਖੁਸਮੇ ਭਾਵੇ ਸੋ ਕਰੇ।

ਪੌੜੀ ਚਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡੋ ਵਡਾ ਵਡਮੇਦ ਨੇ ਸਿਰੇ ਸਿਰ ਧੰਦਾ ਲਾਇੰਦਾ ਨਦਰੂ ਪੱਟੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ ਦਰਮੰਗਨ ਭੇਖ ਨਾ ਪਾਇੰਦਾ ਦਰਮੰਗਨ ਭੇਖ ਨਾ ਪਾਇੰਦਾ।

ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀ ਇਤਨ ਕੀਰਤਨ ਦੀ ਸੇਵਾ ਚਿੰਨ ਪ੍ਰਵਾਨ ਕਰਨੀ ਜੀ ਸਵਾਵ ਹੋਣਾ ਅੰਮ੍ਰਿਤ ਵੇਲੇ ਜੋ ਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਸ ਦੀ ਕਥਾ ਵਿਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਫਾਈ ਸਕੱਤਰ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰਦੇ ਹਾਂ ਜੀ ਹੋਈਆਂ ਭੁੱਲਾਂ ਚੁੱਕਣ ਦੀ ਕਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਡੰਡੋਤ ਬੰਧਨ ਅਨਕ ਬਾਣ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹਿਮਤ ਦਾ ਸਦਕਾ ਸਤਿਗੁਰੂ ਜੀ ਦੇ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਦਾ ਸਤਿਗੁਰ ਜੀ ਦੇ ਹਜ਼ੂਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉ ਕਰਨਾ। ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਸ਼ਹਿਨਸ਼ਾਹ ਦੀ ਪਾਵਨ ਗੋਦੀ ਚ ਅੰਮ੍ਰਿਤਮਈ ਤੁਰਕੀ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਜੀਵੜ ਅਵਰਨ ਕੋਏ ਜਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦੇ ਅੰਮ੍ਰਿਤਮਈ ਇਸ ਖਜ਼ਾਨੇ ਵਿੱਚੋਂ ਤੁਰਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਘਰ ਦੇ ਕੀਰਤੀਆਂ ਨੇ ਆਪ ਜੀ ਨੂੰ ਸ਼ਰਵਣ ਕਰਵਾਇਆ ਹੈ। ਉਪਰੰਤ ਗੁਰੂ ਪਾਤਸ਼ਾਹ ਵੱਲੋਂ ਅੰਮ੍ਰਿਤ ਵੇਲੇ ਗੁਰਸਿੱਖਾਂ ਦੇ ਨਾਮ ਤੇ ਜੋ ਪਹਿਲਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਉਹ ਆਪ ਜੀ ਨੇ ਸ਼ਰਵਣ ਕੀਤਾ ਹੈ। ਰੋਜ਼ਾਨਾ ਬਣੀ ਹੋਈ ਮਰਿਆਦਾ ਮੁਤਾਬਕ ਉਸ ਪਾਵਨ ਹੁਕਮ ਦੀ ਵਿਆਖਿਆ ਕਰਨ ਦਾ ਯਤਨ ਕਰਾਂਗੇ, ਕਿਉਂਕਿ ਗੁਰਬਾਣੀ ਤੇ ਗੁਰ ਇਤਿਹਾਸ ਦੋਵੇਂ ਸੋਮੇ ਨੇ ਜਿਨ੍ਹਾਂ ਤੋਂ ਜਗਿਆਸੂ ਨੇ ਸੇਧ ਲੈਣੀ ਹੈ, ਕੁਝ ਸਿੱਖਣਾ ਹੈ। ਇਸ ਤੋਂ ਪਹਿਲਾਂ ਕਿ ਮੈਂ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਨਮੁਖ ਪੇਸ਼ ਕਰਾਂ, ਕਿਉਂਕਿ ਜੂਨ 84 ਦੇ ਦਿੱਤੇ ਹੋਏ ਸੇਕ ਨੂੰ ਮੇਰਾ ਸਿੱਖ ਜਗਤ ਅਜੇ ਤੀਕ ਭੋਗ ਰਿਹਾ ਹੈ। ਇਹ ਪਹਿਲਾ ਸਪਤਾਹ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਹੈ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੌਰਾਨ ਕੌਮ ਦੀ ਇੱਜ਼ਤ ਅਣਖ ਦੀ ਖਾਤਰ ਆਪਾਂ ਕੁਰਬਾਨ ਕੀਤਾ। 3 ਜੂਨ ਨੂੰ, ਕਿਉਂਕਿ ਉਦੋਂ ਅਸੀਂ ਅੰਮ੍ਰਿਤਸਰ ਸਾਹਿਬ ਵਿਖੇ ਗੁਰਮਤਿ ਦੀ ਪੜ੍ਹਾਈ ਲਈ ਉੱਥੇ ਰਹਿੰਦੇ ਸਾਂ, ਕਿਉਂਕਿ 1 ਨੂੰ ਗੋਲੀ ਚੱਲੀ, 2 ਨੂੰ ਕਰਫਿਊ ਲੱਗੇ ਰਹੇ, ਅੰਦਰ ਸੰਸਕਾਰ ਹੋਏ ਗੁਰਸਿੱਖਾਂ ਦੇ। 3 ਤਰੀਕ ਨੂੰ 9 ਤੋਂ 12 ਤਰੀਕ ਜਿਹੜਾ ਉਹ ਕਰਫਿਊ ਵਿੱਚ ਖੁੱਲ ਸੀ ਤੇ ਅਸੀਂ ਆਪਣੇ ਸਾਥੀਆਂ ਨਾਲ ਯਤਨ ਕੀਤਾ ਵੀ ਚਲੋ ਹਾਲਾਤ ਵੇਖੀਏ, ਸੱਚੇ ਪਾਤਸ਼ਾਹ ਦੇ ਨਮਸਕਾਰ ਕਰਨ ਦਾ ਯਤਨ ਕਰੀਏ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਪੁਰਬ ਸੀ। ਇਸ ਭਾਵਨਾ ਨੂੰ ਲੈ ਕਰਕੇ ਅਸੀਂ ਅੰਦਰ ਗਏ, ਸਿੰਘ ਮੋਰਚਿਆਂ ਵਿੱਚ ਸਭਾਇਮਾਨ ਨੇ ਬੜੇ ਹਾਲਾਤ ਜਿਹੜੇ ਗੰਭੀਰ ਜਿਹੇ ਬਣੇ ਹੋਏ ਨੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਸਿੰਘ ਜੂਝ ਰਹੇ ਨੇ, ਬਾਹਰੋਂ ਘੇਰਾ ਪੈ ਰਿਹਾ। ਅਸੀਂ ਗੁਰਸਿੱਖਾਂ ਦੇ ਮੋਰਚਿਆਂ ਵਿੱਚ ਵੀ ਗਏ ਜਿੱਥੇ ਛੋਲਿਆਂ ਦੀਆਂ ਬੋਰੀਆਂ ਗੁਰਸਿੱਖਾਂ ਦੇ ਉਸ ਦ੍ਰਿੜਤਾ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਮੁੱਠੀ ਮੁੱਠੀ ਛੋਲਿਆਂ ਦੀ ਛੱਕ ਕੇ ਲੰਮੀ ਲੜਾਈ ਲੜਨ ਵਾਲੀ ਕੌਮ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਸੀਤਲ ਜੀ ਨੇ ਲਿਖਿਆ। ਕੋਲ ਪਾਣੀ ਦੀਆਂ ਆ ਦੁੱਧ ਵਾਲੀਆਂ ਵੱਡੀਆਂ ਕੈਨੀਆਂ ਜਿਨ੍ਹਾਂ ਸਿਲਵਰ ਜਿਹੇ ਦੀਆਂ ਜਿਹੜੀਆਂ ਹੁੰਦੀਆਂ ਨੇ, ਅਕਾਲ ਤਖ਼ਤ ਮੂਹਰਿਓਂ ਲੰਘੇ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪੌੜੀਆਂ ਉੱਤਰ ਦੇ ਬਾਹਰ ਆਏ, ਫਤਿਹ ਵਲਾਈ, ਪੁੱਛਿਆ ਕੀ ਹਾਲਾਤ ਨੇ।
ਮਹਾਂਪੁਰਖਾਂ ਬਾਰੇ ਦਰਸ਼ਨਦਾਰੇ ਕਰਨੇ ਹੁਣ ਕਹਿਣ ਲੱਗੇ ਨਹੀਂ, ਅਜੇ ਅੱਧਾ ਪੌਣਾ ਘੰਟਾ ਹੁਣ ਲੰਘ ਜਾਣਾ, ਪ੍ਰੈਸ ਵਾਲੇ ਬੈਠੇ ਨੇ ਕੋਲ। ਖੈਰ ਅਸੀਂ ਮੋਰਚੇ ਵੇਖ ਕੇ ਬਾਰਾਂ ਕੁਝ ਸਾਨੂੰ ਪਤਾ ਵੀ ਕਰਫਿਊ ਖਤਮ ਹੋ ਜਾਣਾ, ਬਾਹਰ ਨਿਕਲਣ ਲੱਗੇ ਤੇ ਸਾਨੂੰ ਬਾਹਰ ਜਾਣ ਤੋਂ ਰੋਕਣ ਦਾ ਯਤਨ ਕੀਤਾ ਗਿਆ। ਫਿਰ ਕਰਫਿਊ ਸ਼ੁਰੂ ਹੋ ਗਿਆ, ਮਿਲਟਰੀ ਤੇ ਜਿਹੜੀ CRP ਦੋਵਾਂ ਦਾ ਤਬਾਦਲਾ ਹੋਣਾ ਸ਼ੁਰੂ ਹੋ ਗਿਆ। ਮਿਲਟਰੀ ਕਬਜ਼ਾ ਕਰਨ ਲੱਗ ਪਈ, CRP ਹਟਣ ਲੱਗ ਪਏ ਮੋਰਚਿਆਂ ਚੋਂ। ਸਾਹਮਣੇ ਘੰਟਾ ਘਰ ਤੋਂ ਅਸੀਂ ਬਾਹਰ ਨਾ ਨਿਕਲ ਸਕੇ, ਲੇਕਿਨ ਯਤਨ ਕੀਤਾ ਕਿਉਂਕਿ ਵਾਕਫ ਸਾਂ ਅਸੀਂ ਸ਼ਹੀਦਾਂ ਵਾਲਾ ਜਿਹੜਾ ਉਹ ਪੁਰਾਣਾ ਅੰਦਰਲੀ ਗਲੀ ਉੱਧਰਲੀ ਅਸੀਂ ਬਾਹਰ ਜਦੋਂ ਗਏ ਚੌਕ 'ਚ, ਉੱਥੇ ਬੜੇ ਡਾਂਗ ਖੜਕੇ ਵਰਦੀਆਂ ਵਰਾਉਂਦੀਆਂ ਵਿੱਚ ਉੱਥੋਂ ਅਸੀਂ ਨਿਕਲ ਗਏ। ਜਿਹੜਾ ਅੰਦਰ ਰਹਿ ਗਿਆ ਉਹ ਰਹਿ ਗਿਆ, ਕਿਉਂਕਿ ਬੜੀ ਸੰਗਤ ਉਦੋਂ ਬਹੁਤ ਸੀ ਅੰਦਰ ਸ਼ਹੀਦੀ ਪੁਰਬ ਕਰਕੇ। ਬਸ ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਸਾਨ ਸਜੂਰ ਸ਼ਹੀਦੀ ਪਾਉਣ ਦਾ ਸੀ, ਉਹਨਾਂ ਸ਼ਹੀਦੀ ਪਾ ਲਈ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਸਮਰਪਿਤ ਸਾਰਾ ਹਫ਼ਤਾ ਕੀਤਾ ਹੋਇਆ। ਮੈਂ ਉਸ ਪਾਸੇ ਬਹੁਤਾ ਸਮਾਂ ਨਾ ਲਵਾਂ ਕਿਉਂਕਿ ਸਮੇਂ ਸਮੇਂ ਵਿਚਾਰ ਕਰਾਂਗੇ, ਅਗਲੇ ਦਿਨਾਂ ਵਿੱਚ ਖੁੱਲ੍ਹੀਆਂ ਵਿਚਾਰਾਂ ਹੋਣੀਆਂ ਨੇ। ਇੱਕ ਵਾਰ ਸਾਰੇ ਕੋਟਾਨ ਕੋਟ ਪ੍ਰਣਾਮ ਉਹਨਾਂ ਪਾਵਨ ਸ਼ਹੀਦਾਂ ਨੂੰ ਕਰੀਏ ਜਿਨ੍ਹਾਂ ਨੇ ਇਤਿਹਾਸ ਨੂੰ ਨਵੇਂ ਸਿਰ ਤੋਂ ਸਿਰਜ ਕੇ ਅਤੇ ਕੌਮ ਦੀ ਅਣਖ ਅਤੇ ਗੈਰਤ ਨੂੰ ਜਗਾਉਣ ਦੀ ਜ਼ੁਰਤ ਵਿਖਾਈ। ਗੁਰੂ ਪਾਤਸ਼ਾਹ ਰਹਿਮਤ ਕਰੇ, ਕੋਟਾਨ ਕੋਟ ਪ੍ਰਣਾਮ ਹੈ। ਹੁਣ ਪਾਵਨ ਸ਼ਬਦ, ਜਦੋਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਦੇ ਤੌਰ 'ਤੇ ਬਖਸ਼ਿਸ਼ ਕੀਤਾ ਹੈ, ਇੱਕ ਪਾਵਨ ਵਚਨ ਯਾਦ ਰੱਖਣ ਯੋਗ ਹੈ। ਇੱਕ ਹੁੰਦਾ ਹੁਕਮ ਅਤੇ ਇੱਕ ਹੁੰਦੀ ਹੈ ਸਿੱਖਿਆ। ਹੁਕਮ ਉਹ ਜੋ ਟਾਲਿਆ ਨਹੀਂ ਜਾ ਸਕਦਾ, ਜੋ ਮੰਨਣਾ ਹੀ ਪੈਣਾ ਹੈ। ਗੁਰੂ ਉਪਦੇਸ਼ ਕਰਦਾ ਹੈ, ਹੁਕਮ ਹੁੰਦਾ ਜਿਹੜਾ ਟਾਲਿਆ ਨਹੀਂ ਜਾ ਸਕਦਾ। ਹੁਕਮ ਨੂੰ ਟਾਲਿਆ ਜਾਏ ਤੇ ਉਹਦੀ ਸਜ਼ਾ ਮਿਲਦੀ ਹੈ। ਬਾਦਸ਼ਾਹ ਵੱਲੋਂ ਹੁਕਮ ਹੁੰਦਾ, ਸਰਕਾਰਾਂ ਵੱਲੋਂ ਹੁਕਮ ਹੁੰਦੇ ਨੇ, ਅਫਸਰਾਂ ਵੱਲੋਂ ਹੁਕਮ ਹੁੰਦੇ ਨੇ, ਨਿਰੰਕਾਰ ਦਾ ਹੁਕਮ ਹੁੰਦਾ ਹੈ। ਹੁਕਮੇ ਜੰਮਣਾ ਹੁਕਮੇ ਮਰਨ ਵਾਲੀ ਬਾਤ ਨਹੀਂ ਟਾਲਿਆ ਜਾ ਸਕਦਾ, ਸਾਡੇ ਵਾਸਤੇ ਬਾਤ ਨਹੀਂ। ਲੇਕਿਨ ਗੁਰੂ ਉਪਦੇਸ਼ ਕਰਦਾ, ਉਪਦੇਸ਼ ਦਾ ਮਤਲਬ ਹੁੰਦਾ ਹੈ ਭਈ ਗੁਰੂ ਨੇ ਕਹਿ ਦਿੱਤਾ, ਕਿਸੇ ਨੇ ਮੰਨ ਲਿਆ ਉਹਦੀ ਮਰਜ਼ੀ, ਨਹੀਂ ਮੰਨਿਆ ਨਾ ਮਰਜ਼ੀ। ਗੁਰੂ ਕਾਰਜ ਪਈ ਸੀ ਜਾਂ ਨਹੀਂ ਸੀ ਮੰਨਿਆ, ਉਹਨੇ ਕਿਹੜਾ ਕੀਰਤਨ ਨਹੀਂ ਸੁਣਿਆ, ਕਿਹੜੀ ਸ਼ਬਦ ਦੀ ਵਿਆਖਿਆ ਨਹੀਂ ਸੁਣੀ, ਕਿਹੜੀ ਗਾਣੀ ਨਹੀਂ ਸੁਣੀ। ਲੇਕਿਨ ਜਦੋਂ ਸੁਣਨ ਵਾਲੇ ਤੇ ਮਨਸਰ ਹੈ ਨਾ, ਗੁਰੂ ਦੇ ਉਪਦੇਸ਼ ਦੇ ਤਾਂ ਮੰਨਣ ਵਾਲਾ, ਸੁਣਨ ਵਾਲਾ ਮੰਨਦਾ ਕਿ ਨਹੀਂ ਮੰਨਦਾ। ਹਾਂ, ਜਿਨ੍ਹਾਂ 'ਤੇ ਰਹਿਮਤ ਹੋ ਜਾਂਦੀ ਹੈ ਉਹ ਗੁਰੂ ਕੇ ਪਾਵਨ ਸ਼ਬਦ ਨੂੰ ਹੁਕਮ ਸਮਝ ਕੇ, ਹੁਕਮਨਾਮਾ ਸਮਝ ਕੇ ਸੱਤ ਸੱਤ ਕਰਕੇ ਮੰਨਦੇ ਨੇ, ਇਸੇ ਲਈ ਹੁਕਮਨਾਮਾ ਕਿਹਾ ਜਾਂਦਾ ਹੈ। ਗੁਰੂ ਕਾ ਹੁਕਮ ਹੈ, ਸਿੱਖ ਲਈ ਮੰਨਣ ਯੋਗ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਅੱਜ ਦੇ ਪਾਵਨ ਸਲੋਕ ਅੰਦਰ ਇਹ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਜਿਨ੍ਹਾਂ ਦੀ ਘਾਲਣਾ ਬਹੁਤ ਹੈ, ਜਿਨ੍ਹਾਂ ਨੇ ਇੱਕ ਵੱਡੀ ਉਮਰ ਬਤੀਤ ਕੀਤੀ ਹੈ ਗੁਰੂ ਤੋਂ ਬਿਨਾਂ, ਲੇਕਿਨ ਟੁੰਬ ਲੱਗੀ, ਜਗਾਇਆ, ਕਿਸੇ ਉਪਦੇਸ਼ ਦਿੱਤਾ, ਚੇਚੇ ਤੌਰ 'ਤੇ ਕਥਾ ਕੀਰਤਨ ਨਹੀਂ ਸਰਵਣ ਕੀਤੀ, ਪਤਾ ਲੱਗਿਆ ਮੈਂ ਗੁਰੂ ਨਾਨਕ ਨੂੰ ਮਿਲਾ ਨਹੀਂ। ਘਰ ਵਿੱਚ ਇੱਕ ਬੱਚੀ ਰੁਟੀਨ ਨਾਲ ਘਰ ਦਾ ਕੰਮ ਕਰਦੀ ਹੈ, ਦੁੱਧ ਰਿੜਕਦੀ ਹੈ, ਬਾਣੀ ਪੜ੍ਹਨ ਲੱਗੀ, ਇਸ ਬਜ਼ੁਰਗ ਦੇ ਕੰਨੀ ਪਈ, ਖਿੱਚ ਪਈ, ਬੜੀ ਰਸਮਈ ਕੋਈ ਬਾਣੀ ਪੜ੍ਹੀ ਜਾ ਰਹੀ ਹੈ, ਕੋਈ ਰਸਮਈ ਨਾਦ ਕੀਤਾ ਜਾ ਰਿਹਾ ਹੈ, ਤੇ ਉਹਦੇ ਕੋਲੋਂ ਪੁੱਛ ਲਿਆ ਕਿਹਦੀ ਬਾਣੀ, ਤੇ ਉਹਨੇ ਫਿਰ, ਕਿਉਂਕਿ ਨੂੰਹ ਰਾਣੀ ਹੈ, ਭਰਾ ਦੀ ਨੂੰਹ ਤੇ ਆਪਣੀ ਨੂੰਹ, ਬੀਬੀ ਅਮਰੋ ਜੀ ਦੀ ਮੁਖਾਰਬਿੰਦ ਤੋਂ ਸਰਵਣ ਕੀਤਾ ਸੀ। ਬਸ ਐਸੀ ਖਿੱਚ ਪਈ, ਇਹ ਬੇਟਾ ਮੈਨੂੰ ਉਸ ਗੁਰੂ ਨਾਲ ਮਿਲਾ ਤੇ ਸਹੀ ਜਿਹਦੀ ਇਹ ਬਾਣੀ ਹੈ। ਹੁਣ ਘਰ ਦਾ ਕੰਮ ਕਰਦਿਆਂ ਕਰਦਿਆਂ ਜੇ ਸਾਡੇ ਕਿਰਤ ਵਿੱਚ ਨਿਰੰਕਾਰ ਦੀ ਬਾਣੀ ਹੈ, ਹੁਕਮ ਹੈ, ਤੇ ਪ੍ਰਚਾਰ ਕਰਨ ਦੀ ਲੋੜ ਨਹੀਂ, ਆਪੇ ਪ੍ਰਚਾਰ ਹੋ ਜਾਂਦਾ। 70-72 ਸਾਲ ਦੀ ਉਮਰ 'ਚ ਗੁਰੂ ਘਰ ਆਉਂਦੇ ਨੇ, ਤੇ ਇਹ ਗੱਲ ਯਾਦ ਰੱਖਣ ਯੋਗ ਹੈ
ਕਿ ਉਮਰ ਦਾ ਕੋਈ ਤਕਾਜ਼ਾ ਨਹੀਂ, ਪਤਾ ਨਹੀਂ ਕਿਹੜੇ ਟਾਈਮ ਮੋੜਾ ਪੈ ਜਾਣਾ। ਅਸੀਂ ਬਹੁਤੀ ਵਾਰੀ ਕਹਿ ਦਿੰਦੇ ਜੀ ਹੁਣ ਅੱਗੇ ਜਾ ਕੇ ਅੰਮ੍ਰਿਤ ਛਕਾਂਗੇ ਜੀ, ਵੇਖੀ ਜਾਏਗੀ ਜੀ। ਨਹੀਂ ਭਾਈ ਗੁਰਸਿੱਖਾ, ਜਿੱਦਣ ਚੋਟ ਵੱਜ ਗਈ ਨਾ, ਜਿੱਦਣ ਅੰਦਰ ਖਿੱਚ ਪੈ ਗਈ, ਅੰਦਰ ਤੀਰ ਗੁਰੂ ਕੇ ਸ਼ਬਦ ਦਾ ਵੱਜ ਗਿਆ, ਉਹ ਕਿਤੇ ਵੱਜ ਸਕਦਾ। ਕਿਸੇ ਦੀ ਕਰਨੀ ਵੇਖ ਕੇ ਵੱਜ ਸਕਦਾ, ਗੁਰੂ ਕਾ ਸ਼ਬਦ ਸੁਣ ਕਰਕੇ ਵੱਜ ਸਕਦਾ, ਕੀਰਤਨ ਸ਼ਰਵਣ ਕਰਕੇ ਵੱਜ ਸਕਦਾ, ਮੋਬਾਈਲ ਤੋਂ ਕੀਰਤਨ ਸੁਣਦਿਆਂ ਸੁਣਦਿਆਂ ਵੱਜ, ਕਿਤੇ ਵੀ ਜਦੋਂ ਸੁਰ ਤੇ ਸ਼ਬਦ ਦਾ ਸੁਮੇਲ ਹੋ ਗਿਆ ਤੇ ਸਭ ਕੁਝ ਤਰ ਗਿਆ। ਐਸੇ ਗੁਰੂ ਘਰ ਗਏ ਤੇ ਫੇਰ ਨਹੀਂ ਮੁੜੇ ਵਾਪਸ। ਕੁੜਮਾਚਾਰੀ ਹੈ, ਕਹਿਣ ਵਾਲੇ ਨੇ ਬਥੇਰਾ ਕੁਝ ਕਿਹਾ, ਪਰ ਸੇਵਾ ਵਿੱਚ ਲੱਗ ਗਏ, ਕਿਉਂਕਿ ਸੇਵਾ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਗਤੀ ਨਹੀਂ। ਇੱਕ ਚੇਤਾ ਰੱਖਿਓ, ਨਾਨਕ ਕੇ ਘਰ ਕੇਵਲ ਨਾਮ। ਇੱਥੇ ਨਾਮ ਦੀ ਗੱਲ ਹੈ, ਨਾਮ ਦੀ ਵਿਚਾਰ ਹੈ। ਸਮੁੱਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਸਿਧਾਂਤ, ਜਿੰਨਾ ਫਲਸਫਾ ਹੈ, ਜਿੰਨਾ ਹੁਕਮ ਹੈ, ਜਾਂ ਤਾਂ ਨਾਮ ਜਪਣ ਦੀ ਪ੍ਰੇਰਨਾ ਹੈ, ਤੇ ਨਾਮ ਜਪਣ ਨਾਲ ਜਿਹੜੇ ਜਿਹੜੇ ਸੁੱਖ ਪ੍ਰਾਪਤ ਹੁੰਦੇ ਨੇ, ਜਿਹੜਾ ਜਿਹੜਾ ਆਨੰਦ ਪ੍ਰਾਪਤ ਹੁੰਦਾ ਉਹਦਾ ਜ਼ਿਕਰ ਹੈ, ਤੇ ਜਾਂ ਨਾਮ ਨਾਲ ਟੁੱਟੀਆਂ ਕਿਹੜੀਆਂ ਕਿਹੜੀਆਂ ਘਾਟਾਂ ਪੈਂਦੀਆਂ, ਕਿਹੜੇ ਕਿਹੜੇ ਤੋਟੇ ਆਉਂਦੇ ਨੇ, ਕੀ ਵਿਪਤਾਵਾਂ ਪੈਂਦੀਆਂ ਨੇ, ਕਿਵੇਂ ਸਹਿਮਾਂ ਤੇ ਸਹਿਜ ਪੈਂਦਾ ਹੈ, ਉਹਦਾ ਜ਼ਿਕਰ ਬਸ ਇੰਨਾ ਕਿ ਨਾਨਕ ਕਰਕੇ ਵੱਲਾ। ਮੂੰਹ ਵਿੱਚੋਂ ਨਿਰੰਕਾਰ ਦੇ ਸਿਮਰਨ ਨਾਲ ਐਸੀ ਬਿਰਤੀ ਬਣੀ, ਉੱਠਤ ਬੈਠਤ ਸਭ ਨਾਮ ਦੀ ਅਵਸਥਾ ਬਣ ਗਈ। ਇਸ ਬਿਰਧ ਅਵਸਥਾ 'ਚ 12 ਸਾਲ ਸੇਵਾ ਕਹਿੰਦੇ ਕੀਤੀ। ਮੈਂ ਵਿਸਤਾਰ 'ਚ ਨਹੀਂ ਜਾਣਾ ਕਿਉਂਕਿ ਉਹ ਗੁਰਪੁਰਬ ਤੇ ਇਹੋ ਜਿਹੀਆਂ ਗੱਲਾਂ ਸਰਵਣ ਕਰਦੇ ਹੀ ਹੋ। ਸਿਰਫ ਇੱਕ ਇਸ਼ਾਰਾ ਦੇਣਾ ਹੈ ਕਿ ਜਿਸ ਦਿਨ ਸੇਵਾ ਸੰਪੂਰਨ ਹੋ ਗਈ, ਸੰਪੂਰਨ ਉਦੋਂ ਹੁੰਦੀ ਜਦੋਂ ਗੁਰੂ ਨੂੰ ਪਾ ਜਾਈਏ। ਜੇ ਗੁਰੂ ਨੂੰ ਪਾਈ ਨਹੀਂ, ਨਹੀਂ ਗੱਲ ਬਣਨੀ। ਕਿਸੇ ਆ ਕੇ ਸੁਨੇਹਾ ਦਿੱਤਾ, ਹੇ ਸੱਚੇ ਪਾਤਸ਼ਾਹ, ਹੇ ਮੇਰੇ ਮਾਲਕ, ਤੇਰਾ ਅੱਜ ਸੇਵਕ ਬਾਬਾ ਅਮਰਦਾਸ ਜਲ ਲੈਣ ਗਿਆ, ਮੀਂਹ ਹਨੇਰੀ ਕਰਕੇ ਖੱਡੀ ਵਿੱਚ ਡਿੱਗ ਪਿਆ। ਬਸ ਇੰਨਾ ਪਾਵਨ ਬਚਨ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰਵਣ ਕੀਤਾ ਸੀ, ਤੇ ਉੱਠ ਕੇ ਖੜੇ ਹੋ ਗਏ, ਆਪਣੇ ਆਸਣ ਤੋਂ, ਵਾਹ ਮਾਲਕਾ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਬਸ ਜਾ ਕੇ ਉਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਕ ਪਾਸ ਗਏ ਤੇ ਉਹਨੂੰ ਲਿਆ ਕੇ ਇਸ਼ਨਾਨ ਪਾਣੀ ਕਰਵਾ ਕੇ, ਅੱਗੇ ਪਹਿਲਾਂ ਗੁਰੂ ਕਾ ਇਸ਼ਨਾਨ ਉਹ ਕਰਾਉਂਦੇ ਨੇ, ਅੱਜ ਉਲਟਾ ਹੋ ਗਿਆ, ਤੇ ਕਹਿਣ ਲੱਗੇ ਉਹਨੂੰ ਤਖ਼ਤ ਤੇ ਬਿਠਾ ਕੇ ਗੁਰਿਆਈ ਬਖਸ਼ ਦਿੱਤੀ। ਕਹਿਣ ਲੱਗੇ ਮੈਂ ਬੜੇ ਚਿਰ ਦਾ ਉਡੀਕਦਾ ਸਾਂ ਕਿ ਮੇਰਾ ਸਿੱਖ ਕਿਤੇ ਤਨ ਕਰਕੇ ਮਨ ਕਰਕੇ ਡਿੱਗ ਪਵੇ। ਖਿਆਲ ਕਰੇ ਜਿਸ ਦਿਨ ਡਿੱਗ ਪਏ ਨਾ, ਗੁਰੂ ਨੇ ਚੁੱਕ ਕੇ ਸਾਨੂੰ ਗਲੇ ਨਾਲ ਲਾ ਕੇ ਤੇ ਆਪਣੇ ਬਰਾਬਰ ਹੀ ਕਰ ਲੈਣਾ, ਆਪ ਮੱਥਾ ਟੇਕਣ ਲੱਗ ਪੈਣਾ। ਬੜੀਆਂ ਮਸਾਲਾ ਸੇਵਾ ਕਰਦਿਆਂ ਕਰਦੇ ਡਿੱਗ ਪਈਏ ਮਾਨਸਿਕ ਤੌਰ ਤੇ, ਹਉਮੈ ਨੂੰ ਢਾ ਸੁੱਟੀਏ ਕਿਤੇ, ਇਹ ਰਹਿਮਤ ਹੋ ਜਾਏ ਮਾਲਕ ਦੀ। ਉਸ ਪਾਵਨ ਨੂੰ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਫਿਰ ਗੁਰਗੱਦੀ ਤੇ ਬਿਰਾਜਮਾਨ ਹੋ ਕਰਕੇ ਬੜੇ ਪਰਬ ਉਕਾਰ ਕੀਤੇ, ਇਹ ਤੁਰਕੀ ਬਾਣੀ ਉਚਾਰਨ ਕੀਤੀ, ਸਾਨੂੰ ਸਮਝਾਉਣ ਦਾ ਯਤਨ ਕੀਤਾ। ਅੱਜ ਦੇ ਪਾਵਨ ਸ਼ਬਦ ਵਿੱਚ ਵੀ ਸਤਿਗੁਰ ਸੱਚੇ ਪਾਤਸ਼ਾਹ ਇਹੀ ਕਹਿ ਰਹੇ ਨੇ, ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉਂ ਅੰਕਸ ਹੈ, ਆਹਰਣ ਜਿਉਂ ਸਿਰ ਦੇ। ਉਹਨਾਂ ਨੇ ਸਾਨੂੰ ਸਾਡੇ ਸੰਸਾਰ ਦੇ ਵਿੱਚੋਂ ਬੜੀ ਪ੍ਰਮਾਣ ਦੇ ਕੇ, ਜੁਗਤੀਆਂ ਸਮਝਾ ਸਮਝਾ ਕੇ ਸਾਡੇ ਮਨ ਨੂੰ ਪਗੜਾਉਣ ਦਾ ਯਤਨ ਕੀਤਾ ਹੈ। ਇੱਥੇ ਇਸ਼ਾਰਾ ਹੈ ਉਸ ਕੁੰਡੀ ਦਾ, ਉਸ ਅੰਕੁਸ਼ ਦਾ, ਜਿਹੜੀ ਹੁੰਦੀ ਤੇ ਨਿੱਕੀ ਜਿਹੀ ਹੈ, ਜਿਹੜੀ ਵੱਡੇ ਹਾਥੀ ਨੂੰ ਆਪਣੇ ਕਾਬੂ ਵਿੱਚ ਰੱਖਦੀ। ਹਾਥੀ ਤੇ ਚਲਾਉਣ ਵਾਲੇ ਮਹਾਬਤ ਦੇ ਹੱਥ ਵਿੱਚ ਇੱਕ ਡੰਡਾ ਹੁੰਦਾ ਤੇ ਉਹਦੇ ਅੱਗੇ ਇੱਕ ਸੂਲ ਵਰਗੀ, ਸੂਈ ਵਰਗੀ, ਲੋਹੇ ਦੀ ਅੱਗੇ ਇੱਕ ਚੋਬ ਹੁੰਦੀ ਹੈ, ਤੇ ਉਹ ਹਾਥੀ ਦੇ ਸਿਰ 'ਚ ਮਾਰਦਾ ਵੀ ਐਨ ਨੂੰ ਮੁੜ, ਐਨ ਨੂੰ ਮੇਰ, ਉਹਦੇ ਆਖੇ ਲੱਗਦਾ ਤੋਂ ਡਰਦਾ ਹੋਇਆ ਹਾਥੀ ਫਿਰ ਭੱਜਾ ਫਿਰਦਾ, ਕਦੀ ਜਿੱਧਰ ਨੂੰ ਉਤਲਾ ਬੈਠਾ ਉਹਨੂੰ ਚਲਾਉਣ ਦਾ ਯਤਨ ਕਰਦਾ। ਇੱਥੇ ਮਹਾਰੇ ਸਤਿਗੁਰ ਸੱਚੇ ਪਾਤਸ਼ਾਹ ਇਸ਼ਾਰਾ ਦਿੰਦੇ ਨੇ ਕਿ ਹੇ ਮੇਰੇ ਮਨ, ਹੇ ਜਗਿਆਸੂ, ਜੇ ਕਿਤੇ ਤੂੰ ਸੱਜੇ ਢੰਗ ਨਾਲ ਘੜਿਆ ਜਾਵੇ ਨਾ, ਜੇ ਕਿਤੇ ਆਪਣੇ ਮਨ ਨੂੰ ਘੜ ਲਵੇਂ ਕੁੰਡੀ ਦੀ

ਦਾਨਸ਼ਵਰ ਕਿਸੇ ਸਿਆਣੇ ਵਿਅਕਤੀ ਦੇ ਹੱਥ ਚ ਆ ਗਿਆ, ਉਹਨੇ ਉਹਨੂੰ ਗਰਮ ਕੀਤਾ, ਉਹਨੇ ਸਮਰਪਿਤ ਕੀਤਾ ਲੁਹਾਰ ਨੂੰ। ਉਹਨੇ ਤਾਇਆ ਭੱਠ ਦੇ ਵਿੱਚ ਭਾਂਡਾ ਪਾਓ ਅੰਮ੍ਰਿਤ ਢਾਲ ਵਾਲੀ ਗੱਲ ਆਪਾਂ ਜਪਜੀ ਸਾਹਿਬ ਪਾਠ ਤੇ ਰੋਜ਼ ਹੀ ਕਰਦੇ ਹਾਂ ਨਾ, ਕਿਵੇਂ ਭਾਠੀ ਨੂੰ ਤਪਾਇਆ ਜਾਂਦਾ, ਕਿਵੇਂ ਉਹਦੇ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ, ਕਿਵੇਂ ਮਨ ਨੂੰ ਘੜਨਾ, ਉਹੀ ਇਸ਼ਾਰਾ ਸੱਚੇ ਪਾਤਸ਼ਾਹ ਚ ਦੇ ਰਿਹਾ। ਉਹਨੂੰ ਢਾਲ ਦਿੱਤਾ ਤੇ ਹੁਣ ਗਰਮ ਕਰਕੇ ਥੌੜਿਆਂ ਦੀ ਮਾਰ ਪੈਂਦੀ ਉਹਨੂੰ, ਉਹ ਜਿਹਦੇ ਨੂੰ ਥੌੜਾ ਪੈਂਦਾ ਉਧਰ ਨੂੰ ਉਹਦਾ ਸ਼ੇਪ ਬਣਦੀ ਜਾਂਦੀ ਹੈ। ਲਾਹੌਰ ਜੋ ਉਹਦੇ ਕੋਲ ਲੁਹਾਰ ਕਰਾਉਣਾ ਚਾਹੁੰਦਾ ਉਹ ਕਰ ਦੇ, ਉਧਰ ਨੂੰ ਝੁਕ ਜਾਂਦੀ ਹੈ, ਉਹਦੇ ਹੁਕਮ ਵਿੱਚ ਆ ਜਾਂਦੀ। ਬਸ ਇਹੀ ਇੱਕ ਤਰੀਕਾ ਹੈ ਕਿ ਗੁਰੂ ਕੇ ਪਾਵਨ ਬਾਣੀ ਦੇ ਇਤਿਹਾਸ ਹਥਿਆਰ ਦੇ ਨਾਲ, ਹਥੌੜੇ ਦੇ ਨਾਲ ਆਪਣੇ ਮਨ ਨੂੰ ਗੁਰੂ ਦੇ ਅੱਗੇ ਰੱਖ ਦਈਏ, ਐਰਨ ਤੇ ਪੈ ਕੇ ਸੱਟਾਂ ਖਾਈਏ, ਤੇ ਜਿਵੇਂ ਉਹ ਸਾਨੂੰ ਬਣਾਉਣਾ ਚਾਹੁੰਦਾ ਉਹੋ ਜਿਹੇ ਬਣ ਜਾਈਏ। ਜਦੋਂ ਉਹੋ ਜਿਹੇ ਬਣ ਗਏ ਨਾ, ਇੱਕ ਲੋਹੇ ਦਾ ਨਿੱਕਾ ਜਿਹਾ ਟੁਕੜਾ ਐਡੇ ਵੱਡੇ ਹਾਥੀ ਨੂੰ ਕੰਟਰੋਲ ਵਿੱਚ ਕਰ ਲੈਂਦਾ ਹੈ, ਤੇ ਤੇਰਾ ਮਨ ਵੀ ਗੁਰੂ ਕੇ ਪਾਵਨ ਸ਼ਬਦ ਦੇ ਹਥਿਆਰ ਨਾਲ, ਹਥੌੜੇ ਨਾਲ, ਉਹਦੀ ਟਕਸਾਲ ਨਾਲ ਘੜ ਕੇ ਤੇ ਇਸ ਯੁਕਤ ਹੋ ਜਾਂਦਾ ਵੀ ਜਿੱਧਰ ਨੂੰ ਤੂੰ ਚਾਹੇਗਾ ਉਧਰ ਨੂੰ ਜਾਏਗਾ। ਹਾਲ ਦੇ ਘੜੀ ਮਨ ਜਿਹੜਾ ਨਾ, ਇਹਦਾ ਕੋਈ ਟਿਕਾਣਾ ਨਹੀਂ, ਕਦੀ ਕਿਤੇ ਫਿਰਦਾ ਬੰਦਾ, ਕਿਤੇ ਬੈਠਾ ਹੁੰਦਾ ਗੁਰਦੁਆਰੇ ਬੈਠਾ ਹੁੰਦਾ, ਇਹ ਘਰ ਬੈਠਾ ਹੁੰਦਾ, ਧਿਆਨ ਕਿਤੇ ਹੋਰ ਗਿਆ ਹੁੰਦਾ। ਇਹ ਗੁਰੂ ਦੀ ਕਿਰਪਾ ਹੈ, ਜੇ ਸ਼ਬਦ ਦਾ ਹਥਿਆਰ ਸਾਡੇ ਹੱਥ ਵਿੱਚ ਆ ਗਿਆ, ਜੇ ਸ਼ਬਦ ਦਾ ਗਿਆਨ ਹਥੌੜਾ ਸਾਡੇ ਹੱਥ ਵਿੱਚ ਆ ਗਿਆ ਤੇ ਇਹਨੂੰ ਆਪਣੇ ਹੱਥ ਵਿੱਚ ਰੱਖ ਲਿਆ, ਭਾਈ ਕਿੱਧਰ ਜਾਣਾ, ਗੁਰਦੁਆਰੇ ਜਾਣਾ, ਹਾਂਜੀ ਅਤੇ ਮਨ ਕਰਕੇ ਬਹਿਣਾ, ਹਾਂਜੀ ਬਹਿਣਾ ਜੀ, ਕੀਰਤਨ ਸਰਵਣ ਕਰਨਾ, ਕਥਾ ਵਿਚਾਰ ਸਰਵਣ ਕਰਨੀ, ਗੁਰੂ ਨਾਲ ਸਾਂਝ ਪਾਉਣੀ ਹੈ, ਜੇ ਘੜਾਂਗੇ ਤੇ ਇਹ ਗੱਲ ਬਣੇ। ਸੱਚੇ ਪਾਤਸ਼ਾਹ ਇੱਥੇ ਸਾਨੂੰ ਇਸ਼ਾਰਾ ਦਿੰਦੇ ਨੇ, ਐਰਨ ਤੇ ਸਿਰ ਰੱਖ ਕੇ ਤੇ ਇਹ ਜਿਹੜਾ ਕੁੰਡਾ ਹੈ ਬਣਿਆ ਹੈ ਮਾਰ ਖਾ ਖਾ ਕੇ, ਤੇ ਹੁਣ ਇਹ ਹਾਥੀ ਵਰਗੇ ਮਹਾਂ ਜਾਨਵਰ ਨੂੰ ਆਪਣੇ ਅਧੀਨ ਕਰਨ ਦੇ ਸਮਰੱਥ ਹੋ ਗਿਆ। ਤੂੰ ਆਪਣੇ ਮਨ ਨੂੰ ਗੁਰੂ ਕੇ ਸ਼ਬਦ, ਗੁਰੂ ਕੇ ਚਰਨਾਂ ਵਿੱਚ ਰੱਖ ਕੇ ਗੁਰੂ ਦੇ ਸ਼ਬਦ ਨਾਲ ਘੜਨ ਦਾ ਯਤਨ ਕਰ। ਮਨ ਤਨ ਆ ਗਏ ਰੱਖ ਕੇ ਉਹ ਵੀ ਸੇਵ ਕਰੇ, ਇਸ ਤਰ੍ਹਾਂ ਤੂੰ ਆਪਣੇ ਮਨ ਨੂੰ, ਗੁਰੂ ਤਨ ਨੂੰ ਗੁਰੂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆਰ, ਇਸ ਭਾਵ ਨਾਲ ਸਮਰਪਿਤ ਹੋ ਜਾ ਪਏ, ਤੁਦਨੋਂ ਛੋੜ ਜਾਈਏ ਪ੍ਰਭ ਕਹਿ ਧਰ, ਹੁਣ ਕਿਹੜੇ ਧਰ ਜਾਈਏ, ਆਪਣਾ ਤਨ ਮਨ ਉਹਦੇ ਅੱਗੇ ਰੱਖ ਕੇ ਤੇ ਜਿਵੇਂ ਜਿਵੇਂ ਗੁਰੂ ਕਹਿੰਦਾ ਉਸ ਮੁਤਾਬਕ ਸਚੇਤ ਹੋ ਕੇ, ਉਹ ਵੀ ਸੇਵ ਤੋਂ ਖੜੇ ਹੋ ਕੇ, ਹਰ ਵਕਤ ਤਤਪਰ ਹੋ ਕੇ ਵੀ ਗੁਰੂ ਕਦੋਂ ਹੁਕਮ ਕਰੇ, ਗੁਰੂ ਕੀ ਕਹਿੰਦਾ। ਤੇ ਗੁਰੂ ਗੁਰਦੁਆਰੇ ਨਹੀਂ ਕਹਿੰਦਾ, ਜਿਹੜਾ ਪਾਠ ਤੂੰ ਸਿੱਖਿਆ ਹੈ, ਜਿਹੜਾ ਬਾਣੀ ਤੈਨੂੰ ਕਹਿਣ ਨੂੰ ਨਿਤਨੇਮ ਕਿਹਾ ਹੈ, ਜਿਹੜੇ ਤੂੰ ਪਾਠ ਸੁਣਨਾ, ਜਿਹੜਾ ਤੂੰ ਕੀਰਤਨ ਸੁਣਨਾ, ਉਹਦੇ ਵਿੱਚੋਂ ਜਿਹੜਾ ਗਿਆਨ ਉਪਜਿਆ ਉਹ ਤੇਰੇ ਨਾਲ ਹੀ ਹੈ ਨਾ, ਉਹ ਲੈ ਕੇ ਜਾ, ਜਿੱਥੇ ਜਾਏ, ਦੁਕਾਨ ਤੇ ਚਲਾ ਗਿਆ, ਡਿਊਟੀ ਤੇ ਚਲਾ ਗਿਆ, ਘਰ ਚਲਾ ਗਿਆ, ਰਸੋਈ ਚਲਾ ਗਿਆ, ਉਹ ਗੁਰੂ ਦੇ ਗਿਆਨ ਦਾ ਜਿਹੜਾ ਥੋੜਾ ਤੇਰੇ ਹਮੇਸ਼ਾ ਮਨ ਵਿੱਚ ਚਾਹੀਦਾ ਹੈ। ਜਦੋਂ ਮਾੜਾ ਜਾ ਕਿਤੇ ਜਾਣ ਲੱਗੇ, ਮਾੜੇ ਪਾਸੇ ਨੂੰ ਹੱਥ ਡਿੱਗੇ, ਆਵਾਜ਼ ਤੇ ਅੰਦਰ ਆਉਂਦੀ ਨਾ, ਕਿਸੇ ਸਾਹਮਣੇ ਕੋਈ ਚੀਜ਼ ਪਈ ਹੋਵੇ, ਡਿੱਗਿਆ ਬਟੂਆ, ਕਹਿੰਦਾ ਜਾਂ ਚੁੱਕ ਲਾ, ਇੱਕ ਮਨ ਕਹਿੰਦਾ ਚੁੱਕ ਲਾ, ਦੂਜੇ ਕਹਿੰਦਾ ਨਹੀਂ ਯਾਰ ਨਾ ਚੁੱਕ, ਇਹ ਚੰਗਾ ਕੰਮ ਨਹੀਂ, ਬਗਾਨਾ ਚਾਹੀਦਾ ਡਿੱਗਾ, ਮੈਂ ਕੀ ਲੈਣਾ ਦੇਣਾ। ਅੰਦਰਲੀ ਆਵਾਜ਼ ਇਹ ਗੁਰੂ ਦੀ ਆਵਾਜ਼ ਹੈ, ਸੱਚ ਦੀ ਆਵਾਜ਼ ਹੈ, ਧਰਮ ਦੀ ਆਵਾਜ਼ ਹੈ, ਧਰਮਸ਼ਾਲ ਦੀ ਆਵਾਜ਼ ਹੈ। ਹਾਂ ਬੰਦਾ ਸਹੀਜੇ ਸਹੀਜੇ ਇਹਨੂੰ ਸੁਣੀ ਕਰ ਦੇਵੇ, ਅੱਜ ਨੂੰ ਸੁਣੀ ਕੀਤੀ, ਕੱਲ੍ਹ ਨੂੰ ਸੁਣੀ ਕੀਤੀ, ਪਰਸੋਂ ਨੂੰ ਸੁਣੀ ਕੀਤੀ, ਉਹ ਮੱਧਮ ਪੈ ਜਾਂਦੀ ਹੈ, ਬੰਦਾ ਬੋਲਾ ਹੋ ਜਾਂਦਾ ਇਸ ਕੰਮ, ਫਿਰ ਆਵਾਜ਼ ਸੁਣਨ ਵੜ ਜਾਂਦੀ, ਆਉਂਦੀ ਤਾਂ ਹੈ, ਸੁਣਨ ਵੜ ਜਾਂਦੀ, ਬੋਲਾ ਹੋ ਜਾਂਦਾ ਕੰਨਾਂ, ਗੁਰੂ ਕੇ ਪਾਵਨ ਬਚਨਾਂ ਵੱਲੋਂ ਬੋਲਾ ਹੋ ਜਾਂਦਾ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਰਹਿਮ ਕਰਦੇ ਨੇ ਕਿ ਨਿਰੰਕਾਰ ਦੇ ਚਰਨਾਂ ਵਿੱਚ ਆਪਾ ਭਾਵ ਸਮਰਪਿਤ ਕਰਕੇ ਗੁਰੂ ਕੇ ਪਾਵਨ ਸ਼ਬਦ ਮੁਤਾਬਕ ਆਪਣੇ ਨੂੰ ਘੜਨਾ ਸਿੱਖ, ਇਉਂ ਗੁਰਮੁਖ ਆਪ ਨਿਵਾਰੀ ਹੈ। ਇਸ ਢੰਗ ਨਾਲ ਗੁਰਮੁਖ ਪਿਆਰੇ ਬਣ ਕੇ ਤੇ ਆਪਣੀ ਹੋਂ ਨੂੰ ਮਾਰ ਕੇ ਆਪਾ ਭਾਵ ਸਮਰਪਿਤ ਕਰਕੇ ਤੇ ਜਿਹਨੇ ਇਹ ਕਰ ਲਿਆ, ਫਿਰ ਹੋਇਆ ਕਿ ਸਭ ਰਾਜ ਸ੍ਰਿਸ਼ਟ ਕਾਲੇ, ਫਿਰ ਤੂੰ ਸਮਝਿਆ ਰਾਜਾ ਬਣ ਗਿਆ ਤੇ ਰਾਜਾ ਵੀ ਸਾਰੀ ਸ੍ਰਿਸ਼ਟੀ ਦਾ, ਕਿਸੇ ਇੱਕ ਰਾਜ ਦਾ ਨਹੀਂ। ਇਹ ਹੈ ਯੁਗਤੀ ਸੁਖੀ ਹੋਣ ਦੀ ਕਿ ਮਨ ਨੂੰ ਗੁਰੂ ਅੱਗੇ ਸਮਰਪਿਤ ਕਰ ਦਿਓ, ਜਿਵੇਂ ਜਿਵੇਂ ਗੁਰ ਕਹਿੰਦਾ ਉਹਨੂੰ ਸੱਤ ਸੱਤ ਕਰਕੇ ਮੰਨਣਾ ਸ਼ੁਰੂ ਕਰ ਦਈਏ, ਉਹਨੂੰ ਜੀਵਨ ਲਾਗੂ ਗੁਰੂ ਘਰੋਂ ਸਿੱਖੀਏ ਤੇ ਪਰਿਵਾਰ ਵਿੱਚ ਜਾ ਕੇ ਲਾਗੂ ਕਰੀਏ।

ਨਾਨਕ ਗੁਰਮੁਖ ਬੁਝੀਐ ਜਾਂ ਆਪੇ ਨਦਰ ਕਰੇ। ਹੁਣ ਇਹ ਬਾਤ ਤਾਂ ਬੁਝੀ ਜਾਣੀ ਹੈ, ਤਾਂ ਸਮਝ ਆਉਣੀ ਜੇ ਗੁਰੂ ਦੀ ਕਿਰਪਾ, ਗੁਰੂ ਦੇ ਪਾਤਰ ਬਣ ਲਈ ਗੁਰੂ ਅੱਗੇ ਸਮਰਪਿਤ ਹੋਣਾ ਪੈਣਾ। ਜਿਹੋ ਜਿਹੀ ਘਾਟ ਗੁਰੂ ਘੜਨਾ ਚਾਹੁੰਦਾ ਉਹੋ ਜਿਹੇ ਘੜੇ ਜਾਈਏ। ਇਹ ਗੁਰੂ ਦੀ ਨਿਰੰਕਾਰ ਦੀ ਰਹਿਮਤ ਨਾਲ ਹੀ ਗੱਲ ਬਣਨੀ, ਤਾਂ ਰਹਿਮਤ ਦੇ ਪਾਤਰ ਬਣਨ ਦੇ ਲਈ ਅਸੀਂ ਹੁਕਮ ਰਜਾਈ ਚੱਲਣਾ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਹੁਣ ਨਾਨਕ ਕਰ ਕੇਵਲ ਨਾਮ ਦੀ ਗੱਲ ਕਹਿੰਦੇ ਕਿ ਉਹਦਾ ਆਇਆ ਪ੍ਰਵਾਨ ਹੈ, ਸੰਸਾਰ ਤੇ ਆਉਣਾ ਪ੍ਰਵਾਨ ਹੈ। ਜਿਨ ਗੁਰਮੁਖ ਪਿਆਰਿਆਂ ਨੇ ਨਾਮ ਤੇ ਆਇਆ, ਜਿਹਨਾਂ ਨਾਮ ਨਾਲ ਸਾਂਝ ਪਾਈ, ਉਠਤ ਬੈਠਤ ਸੋਭਤ ਨਾਮ, ਮਾਰਗ ਚਲਤ ਹਰੇ ਹਰ ਗਾਈਏ, ਤੁਰਦਿਆਂ ਫਿਰਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਸ਼ੁਕਰਾਨੇ ਦੀ ਭਾਵਨਾ ਸੱਚੇ ਪਾਤਸ਼ਾਹ ਮਾਲਕਾ ਬੇਅੰਤ ਹੈ ਤੇਰੀ, ਤੂੰ ਮੈਨੂੰ ਤਨ ਦਿੱਤਾ ਹੈ, ਤੂੰ ਮੈਨੂੰ ਮਨ ਦਿੱਤਾ ਹੈ, ਤੂੰ ਸਰੀਰ ਦਿੱਤਾ, ਇਕੱਲੀ ਇਕੱਲੀ ਆਗਰੂ ਕੋਈ ਦੀ ਕੀਮਤ ਥੋੜ੍ਹਾ। ਖੈਰ, ਜਿਨ ਗੁਰਮੁਖ ਨਾਮ ਤੇ ਆਏ ਆ ਆਏ ਤੇ ਪ੍ਰਵਾਨ, ਉਹ ਪ੍ਰਵਾਨ ਨੇ ਨਾਨਕ ਕੁੱਲ ਉਧਾਰੇ ਆਪਣਾ ਦਰਗਹਿ ਪਾਵੇ ਮਨ, ਉਹ ਆਪਣਾ ਆਪ ਸੁਧਾਰ ਲੈਂਦੇ ਨੇ, ਆਪਣੇ ਕੁੱਲ ਨੂੰ ਸਵਾਰ ਲੈਂਦੇ ਨੇ, ਗੁਰੂ ਦੇ ਮਾਰਗ ਦੇ ਪੰਧੀ ਬਣਾ ਦਿੰਦੇ ਨੇ ਤੇ ਨਿਰੰਕਾਰ ਦੇ ਧਰਮ ਦੇ ਕਸਵੱਟੀ ਤੇ ਪੂਰੇ ਉਤਰਦੇ ਨੇ। ਧਰਮਸ਼ਾਲ ਜਿਹੜਾ ਆਪਣੇ ਅੰਦਰ ਬੈਠਾ ਉੱਥੇ ਕਸਵੱਟੀ ਤੇ ਪੂਰੇ ਆਪ ਹੀ ਉਤਰਦੇ ਨੇ, ਕਿਤੇ ਬਾਹਰਲੇ ਧਰਮਰਾਜ ਦੀ ਬਾਤ ਨਹੀਂ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਲਾਈਆਂ, ਗੁਰੂ ਜਿਨ੍ਹਾਂ ਦੇ ਰਹਿਮਤ ਕਰਦਾ ਗੁਰਸਿੱਖਾਂ ਨੂੰ ਗੁਰਸਿੱਖ ਮਿਲਾ ਦਿੰਦਾ, ਗੁਰਸਿੱਖ ਰੂਪੀ ਸਖੀਆਂ ਗੁਰਸਿੱਖੀ ਗੁਰੂ ਕੀ ਹਜ਼ੂਰੀ ਚ ਪਾਉਣ ਵਾਲਿਆਂ ਨੂੰ ਮਿਲਦੀਆਂ ਨੇ। ਅਜਿਹੀਆਂ ਰੂਹਾਂ ਨਾਲ ਮਿਲਾਪ ਹੁੰਦਾ ਹੈ, ਜਿਨ੍ਹਾਂ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹੈ, ਜਿਨ੍ਹਾਂ ਦੀ ਸੇਵਾ ਵੱਲ ਵੇਖ ਕੇ ਸੇਵਾ ਦੀ ਭਾਵਨਾ ਪੈਦਾ ਹੁੰਦੀ, ਜਿਨ੍ਹਾਂ ਦਾ ਸਿਮਰਨ ਵੇਖ ਕੇ ਸਿਮਰਨ ਦੀ ਜਿਗਿਆਸਾ ਮਨ ਵਿੱਚ ਪੈਦਾ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਆਣ ਕੇ ਗੁਰੂ ਕੋ ਅਜਿਹੀ ਸੰਗਤ ਵਾਲੀ ਇੱਕ ਹਾਲਾਤ ਬਣ ਗਏ, ਸੰਗਤ ਮਿਲ ਗਈ। ਇੱਕ ਸੇਵਕ ਗੁਰ ਪਾਸ, ਇੱਕ ਗੁਰੂ ਘਰੇ ਲਈ, ਇੱਕ ਤੇ ਗੁਰੂ ਦੇ ਕੋਲ ਬਹਿ ਕੇ ਸਿਮਰਨ ਵਾਲੇ ਪਾਸੇ ਲੱਗ ਗਈਆਂ, ਇੱਕ ਸੇਵਾ ਵਾਲੇ ਪਾਸੇ ਲੱਗ ਗਈਆਂ। ਇਹ ਦੋਵੇਂ ਸਿਧਾਂਤ ਨੇ ਸੇਵਾ ਨਿਰੰਕਾਰ ਦੀ, ਕਿਉਂਕਿ ਕਿਹਦੀ ਸੇਵਾ ਕਰਾਂਗੇ, ਲੋਕਾਂ ਦੀ, ਮਨੁੱਖਤਾ ਦੀ, ਤੇ ਮਨੁੱਖਤਾ ਕਿਹਦਾ ਪੈਦਾ ਕੀਤੀ, ਨਿਰੰਕਾਰ ਦੀ। ਇਸ ਲਈ ਗੁਰੂ ਘਰ ਕਿਤੇ ਵੀ ਸੇਵਾ ਕੀਤੀ, ਇਹ ਗੁਰੂ ਘਰ ਸੇਵਾ ਲੰਗਰੀ ਨਹੀਂ, ਕਿਤੇ ਵੀ ਸੇਵਾ ਕਰਦੇ ਹੋ ਪਰਉਪਕਾਰ ਲਈ, ਸੇਵਾ ਵਿੱਚੋਂ ਹੀ ਤੁਹਾਡੀ ਜੇ ਤੁਹਾਡਾ ਧਰਮ ਬਾਹਰ ਆਉਣਾ ਹੈ, ਤੁਸੀਂ ਸਿਮਰਨ ਕੀਤਾ ਹੈ, ਤੁਸੀਂ ਗੁਰੂ ਨਾਲ ਜੁੜੇ ਹੋ, ਤੁਸੀਂ ਬੰਦਗੀ ਵਾਲੇ ਹੋ, ਤੇ ਪਰਉਪਕਾਰ ਦੀ ਭਾਵਨਾ, ਸਬੱਧ ਦੇ ਭਲੇ ਦੀ ਭਾਵਨਾ ਪੈਦਾ ਹੋਏ, ਬੋਲੀ ਚਾਲੀ ਨਹੀਂ ਅੰਦਰੋਂ ਭਾਵਨਾ ਪੈਦਾ ਹੋਈ। ਕੋਈ ਬੱਚਾ ਆਪਣੇ ਬਾਪ ਨਾਲ ਆ ਗਿਆ ਗੁਰੂ ਘਰ ਤੇ ਉੱਥੇ ਆ ਕੇ ਅਰਦਾਸ ਕੀਤੀ, ਅਰਦਾਸ ਕਰਨ ਤੋਂ ਬਾਅਦ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਬੱਚਾ ਬੜਾ ਹੈਰਾਨ, ਉਹ ਜਾਣ ਲੱਗਿਆ ਬਾਪ ਨੂੰ ਪੁੱਛਦਾ, ਬਾਪੂ ਆਪਾਂ ਸਰਬੱਤ ਦੇ ਭਲੇ ਦੀ ਗੱਲ ਤੁਸੀਂ ਕੀਤੀ ਹੈ, ਤੇ ਜਿਹੜੇ ਚਾਚੇ ਨਾਲ ਤੁਸੀਂ ਸਵੇਰੇ ਲੜ ਕੇ ਆਏ ਹੋ ਉਹਦਾ ਵੀ ਭਲਾ, ਹੁਣ ਬੱਚਾ ਹੈ ਨਾ, ਹੁਣ ਸਵਾਦਾ ਭਲਾ ਹੈ ਵੀ ਇੱਕ ਨਾਲ ਲੜੀ ਜਾਣਾ ਦੀ ਤਾਂ ਸਵਾਦਾ ਭਲਾ ਮੰਗੇ, ਗੱਲ ਬਣਦੀ ਤੇ ਨਹੀਂ ਨਾ ਹੈ, ਘਰ ਦੇ ਜੀ ਤਾਏ ਹੁਣ ਸਾਰੇ ਸਵਾਦਾ ਭਲਾ ਨਹੀਂ ਭਾਈ, ਅੰਦਰੋਂ ਬਾਹਰੋਂ ਇੱਕ ਹੋ ਜਾ ਬਸ ਇਹੀ, ਜਿਸ ਦਿਨ ਜਿਸ ਤੱਕ ਤੂੰ ਇੱਕ ਨਹੀਂ ਨਾ ਹੁੰਦਾ ਅੰਦਰੋਂ ਬਾਹਰੋਂ, ਉਹਨੇ ਚ ਗੁਰਸਿੱਖੀ ਨਹੀਂ ਜੇ ਗੱਲ ਬਣਦੀ। ਛਣ ਛਰਿਆਂ ਕਰਦੇ ਜਿੰਨਾ ਗੁਰੂ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੁਆਇਆ, ਜਿੰਨਾ ਤੇ ਗੁਰੂ ਦੀ ਕਿਰਪਾ ਹੋ ਗਈ, ਮਨ ਚਿਤ ਕਰਕੇ ਭਾਵਨਾ ਕਰਕੇ ਗੁਰੂ ਨਾਲ ਸਾਂਝ ਬਣ ਗਈ ਨਾ, ਇਹ ਗੁਰੂ ਦੀ ਰਹਿਮਤ ਨਾਲ ਹੀ ਹੋਈ, ਕਿਉਂਕਿ ਗੁਰੂ ਦੀ ਰਹਿਮਤ ਦੇ ਪਾਤਰ ਅਸਾਂ ਨੇ ਬਣਨਾ। ਮੈਂ ਕੱਲ ਵੀ ਇੱਕ ਇਸ਼ਾਰਾ ਦਿੱਤਾ ਸੀ, ਮਨੁੱਖ ਆਪਣੇ ਕਰਮ ਆਪ ਲਿਖਦਾ ਹੈ, ਪੁਰਬਲੇ ਕਰਮ ਮਤਲਬ ਜਿਹੜੀ ਸਾਡੀ ਉਮਰ ਇਸ ਵਿੱਚ ਕੀਤੇ ਹੋਏ ਪੁਰਾਣੇ ਪੁਰਬਲੇ ਜਨਮਾਂ ਦੀ ਵੀ ਗੱਲ ਕਰਦੇ ਵਿਦਵਾਨ ਸੱਜਣ, ਪਰ ਆਪਾਂ ਉੱਥੇ ਨਾ ਵੀ ਜਾਈਏ ਕਿਉਂਕਿ ਵੇਖੇ ਕਿ ਨਹੀਂ ਵੇਖੇ, ਲੇਕਿਨ ਇਸ ਚਰਮ ਵਿੱਚ ਕੀਤੇ ਹੋਏ ਕਰਮ ਮੈਂ ਚੰਗੇ ਕੀਤੇ ਚੰਗੇ ਦਾ ਮੰਦ ਨਿਕਲੇਗਾ, ਚੰਗੀ ਸਟੱਡੀ ਕਰ ਲਈ ਜ਼ਰੂਰ ਮੈਨੂੰ ਨੌਕਰੀ ਮਿਲ ਜਾਏਗੀ, ਚੰਗਾ ਕਰਮ ਕੀਤਾ ਚੰਗਾ ਕੰਮ ਸਿੱਖਿਆ ਹੋਏਗਾ ਤੇ ਮੈਂ ਰੁਜ਼ਗਾਰ ਤੇ ਲੱਗ ਜਾਵਾਂਗਾ। ਗੁਰਬਾਣੀ ਕਹਿੰਦੀ ਹੈ ਇਨਸਾਨ ਆਪਣੇ ਕਰਮ ਆਪ ਲਿਖਦਾ ਹੈ, ਇਸ ਲਈ ਕਿਹਾ ਗਿਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਤੂੰ ਆਪਣੇ ਲੇਖ ਕਾਲੇ ਨਾ ਲੇਖ, ਆਪ ਹੀ ਲਿਖਦਾ ਹੈ।
ਕਹਿਣ ਲੱਗੇ ਸੱਚੇ ਪਾਤਸ਼ਾਹ ਗੁਰੂ ਨੇ ਰਹਿਮਤ ਕੀਤੀ, ਆਪੇ ਹੀ ਤੂੰ ਇਸ ਪਾਸੇ ਲਾ ਦਿੱਤਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰੂ ਦਾ ਆਪਣੇ ਸਿੱਖਾਂ ਨਾਲ, ਆਪਣੇ ਪੁੱਤਾਂ ਨਾਲ, ਆਪਣੇ ਭਾਈਆਂ ਨਾਲ ਇੱਕੋ ਜਿੰਨਾ ਹੀ ਪਿਆਰ। ਇਹ ਨਹੀਂ ਕਿ ਪੁੱਤਰ ਨੂੰ ਜ਼ਿਆਦਾ ਪਿਆਰ ਕਰਦਾ ਗੁਰੂ, ਨਹੀਂ ਭਾਈ, ਅਸਲ 'ਚ ਗੁਰਸਿੱਖ ਹੀ ਉਹਦਾ ਸਭ ਤੋਂ ਵੱਡਾ ਪੁੱਤਰ ਹੈ। ਸਭ ਪਿਆਰ ਇੱਕ ਬਰਾਬਰ ਹੈ। ਗੁਰੂ ਤਾਂ ਦੁਸ਼ਮਣ ਨੂੰ ਵੀ ਪਿਆਰ ਕਰਦਾ, ਉਹਨੂੰ ਤਾਂ ਬਾਹਰ ਹੀ ਦਿਸਦਾ, ਬਗਾਨਾ ਦਿਸਦਾ ਹੀ ਕੋਈ ਨਹੀਂ। ਇਹੀ ਤਾਂ ਅਵਸਥਾ ਗੁਰਸਿੱਖ ਦੀ ਹੋ ਜਾਣੀ ਭਾਈ, ਕਿ ਨਹੀਂ ਵਾਲੀ ਅਵਸਥਾ। ਸ਼ਨ ਸ਼ਰਮਤ ਕਰਦੇ ਨੇ, ਬਖਸ਼ਿਸ਼ ਕਰ ਰਹੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜਵਾਈਏ। ਇਸ ਲਈ ਆਓ ਸਾਰੇ ਆਪਾਂ ਰਲ ਮਿਲ ਕਰਕੇ ਗੁਰੂ ਗੁਰੂ ਆਖੀਏ, ਗੁਰੂ ਗੁਰੂ ਆਖੀਏ। ਐਸੇ ਗੁਰ ਕਹੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਸ਼ਨ ਸ਼ਰਮਤ ਕਰੇ, ਆਪ ਸਭ ਦੀ ਹਾਜ਼ਰੀ ਲੇਖੇ ਲੱਗ ਜਾਏ। ਤਿਲ ਫੁਲ ਪਟਾਵਾਂ ਆਪ ਜੀ ਜੋ ਸਮਰਪਣ ਕੀਤੀਆਂ ਨੇ, ਸ਼ਹਿਨਸ਼ਾਹ ਖਜ਼ਾਨੇ ਭਰਪੂਰ ਕਰਕੇ ਕਾਲ ਕਟਕ ਦੂਰ ਕਰੇ। ਸਭ ਦੀ ਹਾਜ਼ਰੀ ਲੇਖੇ ਲੱਗੇ, ਭੁੱਲਾਂ ਚੁੱਕਾਂ ਦੀ ਖਿਮਾ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅੱਛਾ ਰਾਮ ਸਭ ਠੀਕ ਜੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਬ ਸਭ ਵਿਸਾਰਨਾ ਕੀ ਕਾਰੋ ਕਰੇ ਤੇਰਾ ਕਾਲ ਸਾ ਸਵਾਰਨਾ ਸਭਨਾ ਗਲਤ ਸਵਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਵਾਕਿਆ ਨਾਹੀ ਕਰ ਤੇਰੇ ਕਰਤਨ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੇ ਨਾਮ ਮਨੋਸਾਵੇ ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਕਹੇਰੇ ਕਹਿਣ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖਮਾਂ ਨਾ ਵਸਿਆ ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕਾ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਵਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਪੁਰਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਇ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ, ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਹੁਜਾਇ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਰੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਹੀ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ।

ਸਦਕਾ ਸਰਬ ਸੁਖ ਕੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆ ਇਤ ਡਿਗ ਤੇ ਫਤਿਹ ਬਿਰਧ ਕੇ ਪੈਗ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ।

ਚੁੰਕੀਆਂ ਝੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾ ਸੇਵਾ ਸੰਭਾਲ ਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਦ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ ਜੋ ਸ਼ਰ

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕ ਸੁਹਾਇ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਊ ਭੀ ਸੇਵ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਅਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ। ਭਾਈ ਸਾਹਿਬ ਜੀ ਇਸ ਅਸਥਾਨ 'ਤੇ ਅੱਜ ਤੋਂ 10-12 ਸਾਲ ਪਹਿਲਾਂ ਵੀ ਸੇਵਾ ਕਰਕੇ ਗਏ ਸਨ। ਮਾਨਯੋਗ ਮੱਘਰ ਸਾਹਿਬ ਜੀ ਦੱਸ ਰਹੇ ਸਨ, ਦੁਬਾਰਾ ਫਿਰ ਆਏ ਨੇ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆਂ। ਬੜੇ ਵਿਦਵਾਨ ਸੱਜਣ ਨੇ, ਜ਼ਰੂਰ ਸਮਾਂ ਕੱਢ ਕੇ ਵਿਚਾਰਾਂ ਸਰਵਣ ਕਰਿਆ ਕਰੋ ਜੀ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀਓ। ਬੇਨਤੀ ਹੈ, ਆ ਪੂਰਾ ਹਫ਼ਤਾ ਜੋ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਇਹ ਅਟੈਕ ਹੋਇਆ ਸੀ, ਇਹ ਪੂਰਾ ਹਫ਼ਤਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਰੋਜ਼ ਅੰਮ੍ਰਿਤ ਵੇਲੇ ਸ਼ਾਮ ਨੂੰ ਵਿਦਵਾਨਾਂ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਉਸ ਤੋਂ ਉਪਰੰਤ 8 ਜੂਨ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਾਰੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮਨਾਈ ਜਾਏਗੀ ਜੀਓ। 15 ਜੂਨ ਨੂੰ ਸੰਗਰਾਂਦ ਦਾ ਦਿਹਾੜਾ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਜੂਨ 6 ਨੂੰ ਸ਼ਹੀਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੀ ਯਾਦ ਨੂੰ ਸਮਰਪਿਤ ਇਸ ਪਾਵਨ ਅਸਥਾਨ 'ਤੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ 5-6-7 ਨੂੰ। 7 ਨੂੰ ਭੋਗ ਪੈਣਗੇ ਜੀਓ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤਿਆਰ ਨੇ, ਆਪ ਸੰਗਤਾਂ ਨੂੰ ਬੇਨਤੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਮਾਂ 'ਤੇ ਸਹਿਜ ਪਾਠ ਸਰਵਣੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 315 ਤੋਂ। ਅੱਜ ਆਪਾਂ ਅੱਗੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 315 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਆਰੰਭ ਹੋ ਰਹੇ ਹਨ।

संत सहाई नानका वरतै सब जाहर महला पंजवा मुंडो भुले।

ਜਿੱਥੇ ਖੜ ਪਾਇਓ ਜਿੱਥੇ ਮਹਾ ਮਹਾ ਹਥਿਆਰਿਆ ਫਿਰ ਇਸ ਤਪੈ ਦੇ ਮੂਹੇ ਕੋਈ ਲੱਗੋ ਨਾਹੀ ਇਹੋ ਸਤਿਗੁਰੂ ਇਹੋ ਸਤਿਗੁਰ ਹੈ ਫਟਕਾਰਿਆ ਹਰ ਕਹਿ ਦਰ ਵਰਤਿਆ ਸੋ

ਮਨਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦੇ ਅਨ ਦਿਨ ਗੁਦਰੈ ਸ਼ਬਦ ਨ ਕਰੈ ਵਿਚਾਰ ਸ਼ੁੱਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨ ਸੰਤੋਖੀ ਹੈ ਅੰਤਰ ਤਿਸਨਾ ਬਹੁਤ

ਭੰਨਣ ਘੜਨ ਸਮਰੱਥ ਪ੍ਰਭ ਸਦਾ ਸੰਭਾਲੈ ਮਿੱਤਰ ਤੂੰ ਦੁੱਖ ਸਬਾਇ ਲੱਥ ਮਹੱਲਾ ਪੰਜਵਾ ਖੁਦਿਆਵੰਤ ਨਾ ਜਾਣਨੀ ਖੁਦਿਆਵੰਤ ਨਾ ਜਾਣਈ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰਿ

ਵਿਣ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ। ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਜੇ ਠੱਗੀ ਆਵੇ ਠੱਗੀ ਉੱਠ ਜਾਏ, ਤਿਸ ਨੇੜ

ਜਿਨ੍ਹਾਂ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਮਣੀ ਚਮਤਕਾਰ ਤਿਉਂ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ ਸਿਮਰਤ ਸ਼ਾਸਤਰ ਸੋਧ ਸਭ ਕਿਨੈ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮਸਤਕ ਹੋ

ਕਰ ਬੰਦੋ ਸਚ ਧਰਮ ਕਾ ਗੱਡ ਥੰਮ ਅਹੱਲੈ ਓਟ ਲਹਿਓ ਨਾਰਾਇਣ ਦੀਨ ਦੁਨੀਆਂ ਝੱਲੈ ਨਾਨਕ।

ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁੱਟ ਹੈ ਅਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਕ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਤਨਤਾਯੋਗ ਹੋ, ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਅੱਜ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਸੋ ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ, ਦਰੋਂ ਕਰੋ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ, ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਨਮਾਨ ਯੋਗ ਸਤਸੰਗ ਜਨੋ, ਮੈਂ ਜਿਵੇਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇਹ ਤਿੰਨ ਹੁਕਮਨਾਮੇ ਇਤਿਹਾਸਕ ਹਨ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਪੁਰਬ ਨਾਲ, ਸੰਪੂਰਨਤਾ ਨਾਲ ਔਰ ਗੁਰਤਾ ਦੇ ਨਾਲ ਸੰਬੰਧਿਤ ਹਨ। ਪਹਿਲੇ ਸ਼ਬਦ ਦਾ ਗਾਇਨ ਕੀਤਾ, ਅਬ ਮੋਹੇ ਜੀਵਨ ਪਦਵੀ ਪਾਈ। ਸਤਿਗੁਰ ਦੀ ਬਖਸ਼ਿਸ਼ ਹੋਈ ਹੈ, ਉਸਦੀ ਮਿਹਰਾਮਤ ਹੋਈ ਹੈ, ਜੀਵਨ ਦਾ ਰੁਤਬਾ ਕੀ ਹੈ ਮੈਂ ਇਸ ਨੂੰ ਸਮਝ ਲਿਆ। ਜੀਵਨ ਦੀ ਸੋਝੀ ਪੈ ਗਈ, ਜੀਵਨ ਸਫਲ ਹੋ ਗਿਆ। ਇਹ ਨਾਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ਿਸ਼ ਕੀਤੀ, ਉਸ ਵੇਲੇ ਹੁਕਮ ਆਇਆ, ਸਿੱਖ ਸੰਗਤ ਨੇ ਸੁਣਿਆ। ਇਸ ਤੋਂ ਪਹਿਲਾਂ ਗੁਰੂ ਕੀ ਕਾਸ਼ੀ, ਦਮਦਮਾ ਸਾਹਿਬ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨਤਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ, 31ਵਾਂ ਰਾਗ ਦਰਜ ਕੀਤਾ ਜੈਜਾਵੰਤੀ, ਸੰਪੂਰਨਤਾ ਤੋਂ ਬਾਅਦ ਜੋ ਹੁਕਮ ਆਇਆ ਉਹ ਇਹ ਪਾਵਨ ਬਚਨ ਜਿਸਦਾ ਆਪਾਂ ਹੁਣੇ ਗਾਇਨ ਕੀਤਾ ਹੈ, ਸਤਿਗੁਰੂ ਆਇਓ ਸ਼ਰਨ ਤੁਹਾਰੀ। ਇਹ ਸਤਿਗੁਰੂ ਜੀ ਸਾਹਿਬ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਅਵਰਨਾ ਦੀ ਸੈ ਦੂਜੀ ਠਾਹਰ, ਮੈਨੂੰ ਕੋਈ ਦੂਸਰਾ ਕੋਈ ਟਿਕਾਣਾ ਦਿਖਾਈ ਨਹੀਂ ਦਿੰਦਾ। ਇਹ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਜੀ। ਸਤਿਗੁਰਾਂ ਦੇ ਚਰਨਾਂ ਚ ਆਣ ਕੇ ਅਰਦਾਸ ਕਰਦਿਆਂ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਇਸ ਤੋਂ ਸਿੱਖ ਦੀ ਕੋਈ ਦੂਸਰੀ ਥਾਂ ਹੈ ਹੀ ਨਹੀਂ। ਅਵਰਨਾ ਦੀ ਸੈ ਦੂਜੀ ਠਾਹਰ, ਇਹ ਭਰੋਸਾ ਹੋਣਾ ਚਾਹੀਦਾ। ਇਹ ਨਹੀਂ ਕਿ ਅਰਦਾਸ ਕੀਤੀ, ਅੱਜ ਇੱਥੇ ਕੀਤੀ ਤੇ ਕੱਲ੍ਹ ਨੂੰ ਕਿਤੇ ਹੋਰ ਤੁਰ ਪਿਆ, ਕਿਤੇ ਬਹਿ ਬਹਿ ਕੇ ਬਾਬਿਆਂ ਦੇ ਅੱਗੇ ਰੋਂਦਾ ਫਿਰੇ। ਰੋਣਾ ਤੇ ਇੱਥੇ ਰੋਈਏ, ਹਰ ਤਰ੍ਹਾਂ ਦਾ ਰੋਣਾ ਗੁਰੂ ਸਮਝਦਾ ਹੈ। ਬਜ਼ੁਰਗ ਇੱਕ ਗੱਲ ਕਹਿੰਦੇ ਹਨ ਕਿ ਜਿਹੜਾ ਬੀਜ ਧਰਤੀ ਤੇ ਡਿੱਗ ਗਿਆ, ਗਿਰ ਗਿਆ, ਉਹ ਉੱਗੇਗਾ ਜ਼ਰੂਰ ਜਦੋਂ ਵੱਤ ਲੱਗੇ ਸਮਾਂ ਆਉਣ ਤੇ। ਤੁਸੀਂ ਜਦੋਂ ਅਰਦਾਸ ਕਰਦੇ ਹੋ ਨਾ, ਇਹ ਭਰੋਸਾ ਹੋਣਾ ਚਾਹੀਦਾ ਕਿ ਮੈਂ ਅੱਜ ਅਰਦਾਸ ਕੀਤੀ ਹੈ, ਭਾਵੇਂ 20 ਸਾਲਾਂ ਨੂੰ ਪੂਰੀ ਹੋਏਗੀ ਜ਼ਰੂਰ ਪੂਰੀ, ਕਿਉਂਕਿ ਗੁਰੂ ਯੋਗਤਾ ਵੀ ਤਾਂ ਦੇਖਦਾ ਹੈ। ਯੋਗ ਹੋਈ ਤਾਂ ਭਾਵੇਂ ਅਗਲੇ ਦਿਨ ਹੀ ਹੋ ਜਾਵੇ, ਇੰਜ ਵੀ ਹੁੰਦਾ ਨਾ ਜੀ, ਅੱਜ ਮੈਂ ਅਰਦਾਸ ਕੀਤੀ ਕੱਲ੍ਹ ਮੇਰੀ ਪੂਰੀ ਹੋ ਗਈ। ਸੋ ਸਤਿਗੁਰਾਂ ਦੇ ਪਾਵਨ ਵਚਨ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਸੰਪੂਰਨਤਾ ਹੋਈ ਉਸ ਵੇਲੇ ਦਾ ਹੁਕਮ ਹੈ। ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਉਸ ਵੇਲੇ ਜੋ ਹੁਕਮ ਆਇਆ, ਬਾਬਾ ਬੁੱਢਾ ਜੀ ਨੇ ਹੁਕਮ ਸੁਣਾਇਆ ਸੀਗਾ ਜੀ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ। ਮੈਂ ਸਰਲ ਜੀ ਇਸ ਦੀ ਤਰਜ ਬਣਾਈ ਹੈ, ਆਪਾਂ ਸੰਗਤੀ ਮਿਲ ਕੇ ਗਾਇਨ ਕਰੀਏ ਕਿ ਅੱਜ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ, ਮਿਲ ਜੁਲ ਕੇ ਇਸ ਸ਼ਬਦ ਦਾ ਗਾਇਨ ਕਰੀਏ। ਬੜੀ ਸਧਾਰਨ ਜਿਹੀ ਇਸ ਦੀ ਤਰਜ ਹੈ, ਕੁਛ ਮੁਸ਼ਕਲ ਨਹੀਂ ਹੋਏਗਾ ਗਾਉਣਾ। ਆਓ ਮਿਲ ਕੇ ਗਾਇਨ ਕਰੀਏ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀ

ਕੀਤਾ ਲੋੜੀ ਹੈ ਕੰਮ ਸੋਹਰ ਪਏ ਆਖੀਏ। ਮਹਾਰਾਜ ਦੀ ਆਗਿਆ ਲਵਾਂਗੇ। ਨਾਲ ਹੀ ਗੁਰੂ ਸਾਹਿਬ ਜੀ ਦੇ ਵਜ਼ੀਰ ਸਾਹਿਬਾਨ ਗਿਆਨੀ ਨਵਨੀਤ ਸਿੰਘ ਜੀ, ਫਿਰ ਸੰਖੇਪ ਅਰਦਾਸ, ਸਤਿਗੁਰਾਂ ਨੇ ਮੇਲ ਮਿਲਾਇਆ ਹੈ, ਬੜੇ ਪਿਆਰ ਤੇ ਭਾਵਨਾ ਨਾਲ ਹਾਜ਼ਰੀ ਭਰਿਓ ਜੀ, ਕਰੋ ਕਿਰਪਾ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਹਜ਼ੂਰ ਅੱਜ ਸੁਭਾਗ ਜੋੜੀ ਕਾਕਾ ਲਵਪ੍ਰੀਤ ਸਿੰਘ ਅਤੇ ਬੱਚੀ ਜਸ਼ਨਦੀਪ ਕੌਰ, ਸਰਦਾਰ ਬਲਜੀਤ ਸਿੰਘ, ਬੀਬੀ ਸਿਮਰ ਕੌਰ, ਹਰਪਾਲ ਸਿੰਘ, ਮਾਤਾ ਸੋਨਾ ਜੀ, ਇਹ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ, ਸਮੂਹ ਰਿਸ਼ਤੇਦਾਰ ਸੰਬੰਧੀ ਆਪ ਜੀ ਜੁੜ ਬੈਠੇ ਹੋ, ਸੋ ਸਭਨਾਂ ਦਾ ਧੰਨਵਾਦ। ਹੁਣ ਸਭ ਤੋਂ ਪਹਿਲਾਂ ਅਰਦਾਸ ਹੋਏਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੀ ਥਾਂ 'ਤੇ ਜੋ ਨਜ਼ਦੀਕੀ ਨੇ ਉਹਨਾਂ ਨੇ ਖਲੋਣਾ ਹੈ, ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਏਗਾ, ਅਰਦਾਸ ਤੋਂ ਬਾਅਦ ਪੱਲੇ ਦੀ ਰਸਮ ਹੋਏਗੀ, ਹੁਕਮਨਾਮਾ ਸਾਹਿਬ ਹੋਏਗਾ, ਫਿਰ ਉਸ ਤੋਂ ਬਾਅਦ ਆਨੰਦ ਕਾਰਜ ਪ੍ਰਾਰੰਭ ਹੋਣਗੇ, ਨਾਲ ਨਾਲ ਸਾਰੀ ਮਰਿਆਦਾ ਆਪ ਜੀ ਨੂੰ ਦੱਸੀ ਜਾਏਗੀ। ਸੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ, ਬਾਕੀ ਸੰਗਤ ਬੈਠੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹੁਣ ਆਨੰਦ ਕਾਰਜ ਪ੍ਰਾਰੰਭ ਹੋਣਗੇ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸਭ ਤੋਂ ਪਹਿਲਾਂ ਆਪ ਵਡਭਾਗੀ ਹੋ ਜੋ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰਦੇਵ ਜੀ ਦੀ ਚਰਨਾਂ ਦੀ ਓਟ ਆਸਰਾ ਲੈ ਕਰਕੇ, ਸੰਗਤ ਦਾ ਓਟ ਆਸਰਾ ਲੈ ਕਰਕੇ ਪ੍ਰਾਰੰਭ ਕਰਨ ਜਾ ਰਹੇ ਹੋ। ਸੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਹੈ, ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਲੱਗਿਆ। ਗੁਰੂ ਚਰਨਾਂ ਵਿੱਚ ਆ ਕਰਕੇ ਹਰ ਸਿੱਖ ਅਤੇ ਸਿੱਖਣੀ ਨੂੰ ਇਹ ਹੁਕਮ ਹੈ ਕਿ ਲਾਵਾਂ ਦਾ ਪਾਠ ਸਰਵਣ ਕਰੇ। ਇਲਾਵਾਂ ਦਾ ਪਾਠ ਤਾਂ ਉਮਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੇ ਤਾਂ ਗ੍ਰਿਸ਼ ਧਰਮ ਦੇ ਸਾਰੇ ਸੁੱਖ ਆਨੰਦ ਉਹਦੇ ਜੀਵਨ ਵਿੱਚ ਬਣੇ ਰਹਿੰਦੇ ਹਨ। ਕਿਉਂਕਿ ਇਸ ਪਾਠ ਅੰਦਰ ਗੁਰਦੇਵ ਪਿਤਾ ਮਹਾਰਾਜ ਨੇ ਜੀਵਨ ਨੂੰ ਕਿਵੇਂ ਗੁਰੂ ਭਾਣੇ ਅੰਦਰ, ਗੁਰੂ ਰਜਾ ਅੰਦਰ, ਗੁਰਮਤ ਅਨੁਸਾਰ ਜਿਉਣਾ ਹੈ, ਇਹ ਜੁਗਤ ਦੱਸੀ ਹੈ। ਜਿੱਥੇ ਇਹ ਸਤਿਗੁਰੂ ਦੀ ਅੰਮ੍ਰਿਤ ਬਾਣੀ ਦਾ ਇਹ ਪਾਠ ਸਾਡੇ ਸੰਸਾਰ ਦੇ ਕਾਰ ਵਿਹਾਰ ਵਿੱਚ ਸੁਖਦਾਈ ਸਹਾਈ ਹੁੰਦਾ ਹੈ, ਉੱਥੇ ਨਿਰੰਕਾਰ ਦੇ ਘਰ ਵਿੱਚ ਵੀ ਇਹ ਬਾਣੀ ਸਾਡੀ ਬਾਂਹ ਪਕੜਦੀ ਹੈ। ਸੋ ਸਦਾ ਹੀ ਅਸੀਂ ਬਾਣੀ ਦਾ ਪੱਲਾ ਪਕੜ ਕੇ ਰੱਖਣਾ ਹੈ। ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੂਹੀ ਰਾਗ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਪਾਵਨ ਅੰਗ 773 ਉੱਪਰ ਦਰਜ ਹੈ। ਦਾਸ ਜਦੋਂ ਪਹਿਲੀ ਲਾਵ ਦਾ ਪਾਠ ਕਰੇਗਾ, ਅਖੀਰਲੀਆਂ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਦੁਹਰਾਇਆ ਜਾਏਗਾ। ਉਸ ਵਕਤ ਆਪ ਜੀ ਨੇ ਆਪਣੇ ਅਸਥਾਨ ਤੋਂ ਬੜੇ ਪਿਆਰ ਨਾਲ ਉੱਠਣਾ ਹੈ, ਮੱਥਾ ਟੇਕ ਕੇ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ। ਆਹਿਸਤਾ ਆਹਿਸਤਾ ਨਾਲ ਨਾਲ ਰਾਗੀ ਸਿੰਘ ਲਾਮ ਦਾ ਕੀਰਤਨ ਵੀ ਕਰਨਗੇ। ਪਰਿਕਰਮਾ ਸੰਪੂਰਨ ਕਰਕੇ ਆਪ ਜੀ ਨੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਬੈਠ ਜਾਣਾ ਹੈ, ਫਿਰ ਅਗਲੀ ਲਾਮ ਦਾ ਪਾਠ ਹੋਏਗਾ। ਇਸ ਤਰ੍ਹਾਂ ਚਾਰ ਲਾਵਾਂ ਦਾ ਪਾਠ ਆਪ ਜੀ ਨੇ ਪਿਆਰ ਨਾਲ ਸਰਵਣ ਕਰਨਾ ਹੈ। ਹਰ ਵਾਰੀ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ, ਮੱਥਾ ਟੇਕ ਕੇ ਬੈਠਣਾ ਹੈ। ਪਿਆਰ ਸਹਿਤ ਆਪ ਜੀਆਂ ਨੇ ਇਹ ਸਾਰੀ ਮਰਿਆਦਾ ਦੇ ਵਿੱਚ ਸ਼ਾਮਿਲ ਹੋਣਾ। ਸੋ ਸੰਗਤ ਨੂੰ ਵੀ ਬੇਨਤੀ ਹੈ, ਆਓ ਆਪਾਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪ੍ਰਾਰੰਭ ਕਰੀਏ ਜੀ।

ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਦੋ ਤਿੰਨ ਮਿੰਟਾਂ ਵਾਸਤੇ ਆਪਾਂ ਵਧਾਈਆਂ ਦਾ ਸ਼ਬਦ, ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ, ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ। ਕਾਕਾ ਲਵਪ੍ਰੀਤ ਸਿੰਘ, ਪਿਤਾ ਬਲਜੀਤ ਸਿੰਘ, ਮਾਤਾ ਸਿਮਰ ਕੌਰ, ਬੱਚੀ ਜਸ਼ਨਪ੍ਰੀਤ ਕੌਰ ਔਰ ਪਿਤਾ ਹਰਪਾਲ ਸਿੰਘ ਜੀ, ਮਾਤਾ ਜੀ ਸੋਨਾ ਜੀ, ਸਾਰਾ ਹੀ ਪਰਿਵਾਰ, ਮੇਰੇ ਪਿਆਰ ਵਾਲੇ ਵੀਰ ਜੀ ਭਾਈ ਪਵਨ ਸਿੰਘ ਜੀ, ਜਿਨ੍ਹਾਂ ਨੇ ਹੁਕਮ ਲਗਾਇਆ ਇਹ ਕਾਰਜ ਆਪਾਂ ਕਰਨਾ, ਸਾਰੇ ਰਲ ਕੇ ਵਧਾਈਆਂ ਦੇ।

ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ ਕਾਕਾ ਲਵਪ੍ਰੀਤ ਸਿੰਘ, ਸਪੁੱਤਰ ਬਲਜੀਤ ਸਿੰਘ, ਸਿਮਰ ਕੌਰ ਬੱਚੀ, ਜਸ਼ਨਦੀਪ ਕੌਰ ਸਪੁੱਤਰੀ, ਹਰਪਾਲ ਸਿੰਘ, ਮਾਤਾ ਸੋਨਾ ਜੀ, ਸੱਚੇ ਪਾਤਸ਼ਾਹ ਜੀਓ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ। ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਬੇਅੰਤ ਸੂਖਸ਼ਮ ਭੁੱਲਾਂ ਹੋਈ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਗ੍ਰਿਸ਼ ਧਰਮ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨੀਆਂ, ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਸਤਿਗੁਰੂ ਜੀ ਆਪ ਜੀ ਨੇ ਆਪਣੇ ਦਰੋਂ ਘਰੋਂ ਮਤ ਬੁੱਧ ਪ੍ਰਦਾਨ ਕਰਨੀ, ਰਹਿਮਤਾਂ ਕਰਨੀਆਂ, ਗਰੀਬ ਨਿਵਾਜ ਦੋਹਾਂ ਪਰਿਵਾਰਾਂ ਦੇ ਆਪਸੀ ਪ੍ਰੇਮ ਪਿਆਰ ਇਤਫਾਕ ਦੇ ਸੰਯੋਗ ਬਣਾ ਕੇ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕਰਨੇ। ਸਦੀਵ ਕਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਕੀਤਾ ਪ੍ਰਸ਼ਾਦ ਸੰਗਤ ਵਿੱਚ ਵਰਤੇ, ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਸੇਵਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਰਹਿਮਤ ਕਰੋ, ਦਰ ਆਈ ਸੰਗਤ ਨੂੰ ਨਿਵਾਜ ਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ

ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਅਮਰੀਤ ਸਿੰਘ ਜੀ ਆਪ ਜੀ ਦਾ ਇਹ ਸੇਵਾ ਨਿਭਾਉਣ ਲਈ ਅਤੇ ਧੰਨਵਾਦ ਹੈ ਇੱਥੇ ਆਪ ਸਮੂਹ ਸੰਗਤਾਂ ਦਾ ਜੋ ਦੋਨਾਂ ਪਾਸਿਆਂ ਦੇ ਸੱਦੇ 'ਤੇ ਆ ਕੇ ਅੱਜ ਆਪ ਜੀ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਦੀ ਰੌਣਕ ਵਧਾਈ ਹੈ ਅਤੇ ਵਿਆਹ ਦੇ ਅੰਦਰ ਵੀ ਆਪ ਜੀ ਨੇ ਇਸੇ ਤਰ੍ਹਾਂ ਰੌਣਕ ਵਧਾਈ ਹੈ। ਸੋ ਨਾਲ ਭਾਈ ਸਾਹਿਬ ਓਂਕਾਰ ਸਿੰਘ ਜੀ ਸਾਡੇ ਕੀਰਤਨ ਜਥੇ ਦਾ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਲਾਈਵ ਬਣ ਦੇ ਕੀਰਤਨ ਸਰਵਣ ਕਰਵਾਏ ਨੇ, ਭਾਈ ਸਾਹਿਬ ਨਵਨੀਤ ਸਿੰਘ ਜੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਾਈਵ ਬਾਣੀ ਦੇ ਪਾਠ ਅਤੇ ਬਾਕੀ ਪ੍ਰੋਗਰਾਮ ਜੋ ਹਨ ਉਹ ਸਾਰੇ ਗੁਰਮੁਖੀ ਯਾਦਾਂ ਅਨੁਸਾਰ ਕਰਵਾਏ ਹਨ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਸੋ ਹਾਰਦਿਕ ਧੰਨਵਾਦ ਸਾਡੇ ਆਊਟ ਵਿਜ ਰੂਮ ਵਾਲਿਆਂ ਦੀ ਵੀ ਜੋ ਸੇਵਾ ਨਿਭਾ ਰਹੇ ਨੇ। ਸੋ ਕਿਸੇ ਨੇ ਆ ਕੇ ਵਧਾਈ ਦੇਣੀ ਹੈ ਤੇ ਆ ਸਕਦੇ ਹੋ ਜੀ। ਅੱਛਾ ਓਕੇ, ਤਾਂ ਫਿਰ ਇੱਥੇ ਸਮਾਪਤੀ ਹੈ ਜੀ। ਹਾਂਜੀ ਠੀਕ ਹੈ। ਸੋ ਆਪਣੇ ਦੇਖ ਲੈ ਲਈਏ ਤੇ ਅੱਛਾ ਹਾਂਜੀ। ਸੋ ਆਪ ਸਮੂਹ ਸੰਗਤਾਂ ਦਾ ਫਿਰ ਹਾਰਦਿਕ ਧੰਨਵਾਦ ਦੋਨੋਂ ਪਰਿਵਾਰਾਂ ਵੱਲੋਂ। ਤੇ ਹੁਣ ਆਪ ਜੀ ਹਾਂਜੀ ਲਾਉਣਾ ਅੱਛਾ ਅਤੇ ਲੰਗਰ ਇੱਥੇ ਛਕਣਾ ਉਹਨਾਂ ਨੇ ਲੰਗਰ। ਅੱਛਾ ਚਲੋ ਠੀਕ ਹੈ। ਚਲੋ ਫਿਰ ਚੰਗਾ ਜੀ, ਬਹੁਤ ਬਹੁਤ ਧੰਨਵਾਦ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਵੀ ਲੰਗਰ ਹੈਗਾ ਗੁਰੂ ਦਾ, ਜੇ ਕਿਸੇ ਨੂੰ ਇੱਥੇ ਜੀ ਕਰਦਾ ਇੱਥੇ ਵੀ ਛਕ ਸਕਦੇ ਹੋ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀ

ਟਾਈਮ ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तहीं प्रकाश हमारा पहो, पटना शहर दिखे पौलयो। तन तन सहब श्री गुरु गोविंद सिंह जी महाराज साहिब कमाल, जिन्हों का प्रकाश पुरब सारे संसार दे विच बड़ी श्रद्धा भावना नाल मनाया जा रहा है, मना रहे हैं। कलगीधर पिता जी जदों साहिब जी का आना पटना की धरती ते साहिब जी का प्रकाश होया ते कहिंदे ने पीर भीखण सा जिहड़ा अंबाले दे नजदीक बसदा है, अज सिजदा चढ़दे पासे नूं कर रहा है। नाल दे संगी साथी हैरान हन, अज पीर जी नूं की हो गया है। ਭਾਵੇਂ ਦਿਆਂ ਕਿਉਂਕਿ ਇਹ ਲਹਿੰਦੇ ਪਾਸੇ ਨੂੰ ਸਿਜਦਾ ਕਰਦੇ ਹਨ, ਪਰ ਅੱਜ ਪੀਰ ਭੀਖਣ ਸਾਹਿਬ ਬਾਰ ਬਾਰ ਸਿਜਦਾ ਕਰ ਰਿਹਾ ਹੈ। ਜਦੋਂ ਨਾਲ ਦੇ ਸੰਗੀ ਸਾਥੀਆਂ ਨੇ ਪੁੱਛਿਆ, ਪੀਰ ਜੀ ਕੀ ਗੱਲ, ਠੀਕ ਉਹ ਅੱਜ ਆਪ ਜੀ ਚੜ੍ਹਦੇ ਪਾਸੇ ਵੱਲ ਸਿਜਦਾ ਕਰ ਰਹੇ? ਕਹਿੰਦੇ ਨੇ ਜਿਸ ਨੂੰ ਮੈਂ ਸਿਜਦਾ ਕਰ ਰਿਹਾ ਹਾਂ ਇਸ ਦੁਨੀਆਂ ਦਾ ਮਾਲਕ, ਉਹ ਅੱਜ ਪਟਨੇ ਦੀ ਧਰਤੀ ਤੇ ਉਸਨੇ ਆਉਣਾ ਕੀਤਾ ਹੈ। ਕੋਈ ਬੰਦਗੀ ਵਾਲੀ ਰੂਹ, ਜੁੜੀ ਹੋਈ ਰੂਹ, ਜਿਸ ਨੂੰ ਪਤਾ ਹੈ, ਜਿਹਦੇ ਮਨ ਵਿੱਚ ਤਰਲਾ ਹੈ ਕਿ ਮੈਂ ਉਸ ਪਰਿਪੂਰਨ ਪਰਮੇਸ਼ਰ ਪਿਆਰੇ ਨੂੰ ਮਿਲਣਾ ਹੈ। ਬੰਦਗੀ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਬੰਦਗੀ ਇਹੋ ਜਿਹੀ ਹੋਵੇ ਜਿਹਦੇ ਨਾਲ ਪਤਾ ਲੱਗ ਜਾਏ ਕਿ ਮੇਰਾ ਮਾਲਕ ਕਿੱਥੇ ਹੈ, ਨੇੜਾ ਹੈ ਦੂਰ ਨਾ ਜਾਣੇ, ਨਿਤ ਸਾਰੇ ਸੰਭਾਲੇ, ਨੇੜਾ ਨਾ ਹੀ ਦੂਰ। ਜਦੋਂ ਇਹੋ ਜਿਹੀ ਬਖਸ਼ਿਸ਼ ਹੋ ਜਾਏ, ਪੀਰ ਭੀਖਣ ਸਾਹਿਬ ਕਹਿੰਦੇ ਨੇ 3 ਮਹੀਨੇ ਤਕਰੀਬਨ ਲੱਗੇ ਨੇ ਤੁਰ ਪਏ, ਉਸ ਵਕਤ ਇਤਨੇ ਸਾਧਨ ਨਹੀਂ ਸਨ, ਤੁਰ ਕੇ ਲੋਕ ਯਾਤਰਾ ਕਰਿਆ ਕਰਦੇ ਸਨ, ਤੁਰ ਪਏ, ਤੁਰੇ ਜਾ ਰਹੇ ਹਨ ਉਸ ਮਾਲਕ ਦੇ ਕਲਗੀਧਰ ਪਿਤਾ ਜੀ ਦੇ ਗੁਣ ਗਾਉਣ ਦੇ। ਜਦੋਂ ਉੱਥੇ ਪਹੁੰਚੇ, ਦਰਸ਼ਨਾਂ ਦੀ ਇਜਾਜ਼ਤ ਮੰਗੀ ਤੇ ਨਾਲ ਕਹਿੰਦੇ ਨੇ 2 ਕੁਜਿਆਂ ਵਿੱਚ ਪਰਖਣ ਲਈ ਵੀ ਕਲਗੀਧਰ ਪਿਤਾ ਜੀ ਵੱਲ ਹੱਥ ਵਧਾਏ ਤੇ ਦੋਵੇਂ ਕੁਜਿਆਂ ਤੇ ਸਾਹਿਬ ਜੀ ਨੇ ਹੱਥ ਰੱਖਣਾ ਕੀਤਾ। ਕਹੇ ਮੈਂ ਸਾਰੇ ਇਹ ਅਵਲ ਅੱਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ, ਐਸੇ ਸਤਿਗੁਰ ਦੀਨ ਦਿਆਲ ਸਤਿਗੁਰੂ। ਕਲਗੀਧਰ ਪਿਤਾ ਜੀ ਬਾਲ ਅਵਸਥਾ ਵਿੱਚ ਉਹਨਾਂ ਨੇ ਨਿਰਣਾ ਕੀਤਾ ਕਿ ਅਸੀਂ ਸਾਰੇ ਸੰਸਾਰ ਦੇ ਭਲੇ ਲਈ ਦੋਸਤ ਦੋਖੀਅਨ ਬਕਰ ਪਛਾਰੋ, ਹਮਰੇ ਸਭ ਬੈਰੀਅਨ ਸੰਘਾਰੋ। ਜਿਹੜੀ ਬਾਣੀ ਲਿਖੀ ਹੈ ਉਸ ਤੇ ਨਿਤਰੇ ਨੇ, ਦੁਸ਼ਟ ਦੋਖੀਆਂ ਦਾ ਖਾਤਮਾ ਕੀਤਾ ਤੇ ਬਾਏ ਗਹੀ ਕੀ ਲਾਜ ਅਸ ਗੋਬਿੰਦ ਦਾਸ ਦੁਆਰ, ਸਾਡੀ ਰੱਖਿਆ, ਸਾਡੀ ਲਾਜ ਰੱਖੀ, ਹਿੰਦੁਸਤਾਨ ਦੀ ਲਾਜ ਰੱਖੀ, ਭਾਵੇਂ ਆਪਣਾ ਸਾਰਾ ਹੀ ਪਰਿਵਾਰ ਕੁਰਬਾਨ ਕਰ ਦਿੱਤਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੇ, ਦੀਨ ਆਖਦੇ ਨੇ ਜਿਹਦਾ ਕੋਈ ਆਸਰਾ ਨਾ ਹੋ। ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ। ਕਲਗੀਧਰ ਪਿਤਾ ਜੀ ਨੇ ਸਾਡੇ ਲਈ
ਸਾਡੇ ਧਰਮ ਦੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਹੈ। ਐਸੇ ਦੀਨ ਦਿਆਲ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਆਉਣਾ ਕਰਦੇ ਹਨ। ਅੱਜ ਆਪਾਂ ਸਾਰੇ ਹੀ ਦਿਨ ਦੀਵਾਨ ਸਜਣੇ ਹਨ, ਜਿਨ੍ਹਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਆਪ ਜੀ ਸਰਵਣ ਕਰ ਰਹੇ ਹੋ। ਆਓ ਅਗਲਾ ਜਿਹੜਾ ਸ਼ਬਦ ਹੈ ਉਸ ਤੋਂ ਪੜ੍ਹ ਕੇ ਸਮਾਪਤ।

ਸੋਚਿਆ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹਿਗੁਰੂ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਨੇਕ ਸ਼ਬਾਬ ਸਿੰਘ ਸੰਗਤਾਂ ਨੇ ਪ੍ਰਵਾਨ ਕਰਨੀ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ। ਆਪ ਜੀ ਨੂੰ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ, ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

Thank you.